ਇਹਦਾ ਪਾਰਖੂ ਹੋਣਾ ਬਹੁਤ ਜ਼ਰੂਰੀ। ਜਿਵੇਂ ਹੁੰਡੀ ਦਾ ਮੁੱਲ ਪਾਉਣ ਵਾਲਾ ਸਾਹਮਣੇ ਬੈਠਾ ਹੋਣਾ ਜ਼ਰੂਰੀ, ਨਹੀਂ ਤਾਂ ਵਾਕਈ ਕਾਗਜ਼ ਦਾ ਕੋਈ ਮੁੱਲ ਨਹੀਂ ਪਏ। ਜਿਵੇਂ ਬੋਹੜ ਦੇ ਬੀਜ ਦਾ ਠੀਕ ਸਥਾਨ ਤੇ ਠੀਕ ਹਾਲਾਤ ਚ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਉਹ ਉੱਗ ਸਕੇ। ਬੋਹੜਾਂ ਦੇ ਜੇ ਸਾਰੇ ਬੀਜ ਅੱਜ ਤੱਕ ਰੁੱਖ ਬਣਨ ਲੱਗੇ ਹੁੰਦੇ, ਸਾਰੀ ਧਰਤੀ ਤੇ ਬੋਹੜਾਂ ਨੇ ਸਾਰਾ ਸਥਾਨ ਮੱਲ ਲਿਆ ਹੁੰਦਾ, ਪਰ ਨਹੀਂ, ਐਸਾ ਨਹੀਂ ਹੋਇਆ। ਇੱਕ ਗੋਲ ਦੇ ਦਾਣੇ ਅੰਦਰ ਹਜ਼ਾਰਾਂ ਬੀਜ ਮੌਜੂਦ ਨੇ, ਔਰ ਇੱਕ ਰੁੱਖ ਤੇ ਹਰ ਵਰੇ ਲੱਖਾਂ ਗੋਲਾਂ ਲੱਗ ਜਾਂਦੀਆਂ ਨੇ, ਤੇ ਸਾਰੇ ਤਾਂ ਰੁੱਖ ਨਹੀਂ ਬਣਦੇ। ਜਿਸ ਬੀਜ ਨੂੰ ਹਾਲਾਤ ਮਿਲਦੇ ਨੇ, ਵਾਤਾਵਰਨ ਬਣਦਾ ਹੈ, ਉਹੀ ਰੁੱਖ ਬਣਦਾ। ਇਸੇ ਤਰ੍ਹਾਂ ਗੁਰਬਾਣੀ ਦੇ ਸੰਬੰਧ ਵੀ ਸਮਝ ਲੈਣਾ, ਹਾਲਾਤ ਬਣਾਉਣੇ ਪੈਂਦੇ। ਇਹਦੀ ਰੁੱਤ ਹੈ ਅੰਮ੍ਰਿਤ ਵੇਲਾ, ਧਿਆਨ ਦੇਣਾ। ਇਹਦੀਆਂ ਜੜ੍ਹਾਂ ਹਿਰਦੇ ਵਿੱਚ, ਇਹਦਾ ਪਸਾਰ ਸੁਰਤੀ ਵਿੱਚ, ਇਹਦਾ ਫਲ ਦਰਗਾਹ ਵਿੱਚ। ਪਰ ਗੱਲ ਇਹ ਹੈ, ਇਹਨੀਆਂ ਬਰਕਤਾਂ ਵਾਲਾ ਗੁਰੂ ਕਾ ਸ਼ਬਦ ਭਾਗਾਂ ਵਾਲਿਆ ਕਿਸੇ ਵਿਰਲਿਆਂ ਨੂੰ ਸਮਝ ਆਏ। ਬਹੁਤੇ ਲੋਕਾਂ ਨੇ ਗੁਰੂ ਸ਼ਬਦ ਦੇ ਮਹੱਤਵ ਨੂੰ ਨਾਮ ਸਮਝਦਿਆਂ ਹੋਇਆ, ਨਾ ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆ ਸਿਰ ਮਾਰ ਛੱਡਿਆ ਹੋਵੇਗਾ ਕਿਆ ਹੈ, ਜਾਂ ਕਈਆਂ ਨੇ ਪੜ੍ਹਿਆ ਹੋਵੇਗਾ ਤੇ ਉਪਰਾ ਉਪਰਾ ਮਰਿਆਦਾ ਰਸਮਨ ਪੜ੍ਹਿਆ ਹੋਵੇਗਾ। ਪਰ ਭਾਈ ਸਾਹਿਬ ਕਹਿੰਦੇ ਨੇ ਇਹ ਤਾਂ ਖੋਜਣ ਵਾਲਿਆਂ ਦੀ ਗੱਲ, ਜੇ ਕੋਈ ਖੋਜੇਗਾ ਤੇ ਪਾ ਲਏਗਾ।

ਸਾਈ ਸਾਹਿਬ ਤਾਂ ਕਹਿੰਦੇ ਨੇ ਇਹ ਤਾਂ ਵਿਲੋਵਣ ਦੀ ਗੱਲ ਹੈ, ਖੋਜਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਵੈਸੇ ਸਾਡਾ ਮਾਰਗ ਗੁਰਸਿੱਖ ਦਾ ਮਾਰਗ ਵੀ ਐਸਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਸਥਾਨ ਤੇ ਬੜਾ ਪਿਆਰਾ ਕਹਿੰਦੇ, ਕਹਿੰਦੇ ਸਾਨੂੰ ਆਪਣੇ ਮਾਰਗ ਦਾ ਪਤਾ ਤਾਂ ਹੋਣਾ ਚਾਹੀਦਾ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਹਿਜ ਸਾਡੀ ਮੰਜ਼ਿਲ ਹੈ, ਗੁਰਸਿੱਖੀ ਸਾਡਾ ਮਾਰਗ ਹੈ, ਗੁਰਮਤ ਸਾਡਾ ਮਾਰਗ ਹੈ। ਗੁਰਮੁਖ ਸੱਚ ਰਹਿ ਰਾਸ ਹੈ, ਪੈਰੀ ਪੈ ਪਾ ਖਾਕ ਜੇ ਹੋਵੇ। ਗੁਰਸਿੱਖੀ ਦਾ ਨਾਵਣਾ ਗੁਰਮਤ ਲੈ ਗੁਰਮਤ ਮਲ ਧੋਵੇ। ਫਿਰ ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਬਿਰਮ ਰਸ ਭੋਵੇ। ਗੁਰਸਿੱਖੀ ਦਾ ਮੰਨਣਾ ਗੁਰ ਬਚਨੀ ਗਲ ਹਾਰ ਭਰੋ। ਸਿੱਖ ਨੂੰ ਪਤਾ ਹੋਵੇ ਮੈਂ ਨਹਾਣਾ ਕੈਸਾ ਹੈ, ਗੁਰਬਾਣੀ ਵਿੱਚ ਪਵਿੱਤਰ ਹੋਣਾ, ਮੈਂ ਪੂਜਣਾ ਕਿਸ ਨੂੰ ਹੈ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਪੂਜਣਾ ਹੈ, ਆਪੇ ਗੁਰਬਾਣੀ ਪੂਜੀ ਜਾਏਗੀ। ਮੈਂ ਮੰਨਣਾ ਕਿਸ ਨੂੰ ਹੈ, ਗੁਰੂ ਕੇ ਬਚਨਾਂ ਨੂੰ। ਤੇ ਹੋਰ ਬੜੀ ਪਿਆਰੀ ਗੱਲ ਕਹਿੰਦੇ ਨੇ, ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਗੁਰੂ ਕੇ ਬਚਨਾਂ ਨੂੰ ਹਿਰਦੇ ਚ ਧਾਰਨ ਕਰਨ ਦਾ ਇੱਕ ਤਰੀਕਾ ਇਹ ਬਹੁਤ ਜ਼ਰੂਰੀ ਹੈ ਕਿ ਮਨੁੱਖ ਆਪਣੀ ਮਨਮਤ ਛੱਡ ਦੇਵੇ, ਹੰਕਾਰ ਛੱਡ ਦੇਵੇ, ਨਿਰਮਾਣ ਹੋ ਕੇ ਗੁਰੂ ਕੀ ਬਾਣੀ ਨੂੰ ਸਮਝਣ ਦਾ ਯਤਨ ਕਰੇ, ਗੁਰੂ ਕੇ ਬਚਨਾਂ ਨੂੰ ਹੁਕਮ ਜਾਣ ਕੇ ਮੰਨੇ। ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਤੇ ਪੌੜੀ ਦੀ ਅੰਤਲੀ ਸਾਰ ਤੁਕ ਚ ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਗੁਰ ਸ਼ਬਦ ਮਿਲੋਵੇ। ਸਤ ਸੰਗਤ ਵਿੱਚ ਮਿਲ ਕੇ ਗੁਰੂ ਕੇ ਸ਼ਬਦ ਨੂੰ ਰਿੜਕਣਾ ਕਰੇ, ਗੁਰੂ ਕੇ ਸ਼ਬਦ ਨੂੰ ਮਥੇ। ਜਿਨ੍ਹਾਂ ਨੇ ਆਨੰਦ ਲੈਣਾ ਹੈ ਨਾ, ਜਿਨ੍ਹਾਂ ਨੇ ਰਸ ਲੈਣਾ ਹੈ, ਸਵਾਦ ਲੈਣਾ ਹੈ, ਸਵਾਦੀ ਸ਼ਾਇ ਮੂੰਹ ਵਿੱਚ ਆ ਜਾਵੇ ਤੇ ਬੰਦਾ ਅੰਦਰ ਲੰਘਾਉਂਦਾ ਨਹੀਂ, ਵੱਧ ਤੋਂ ਵੱਧ ਸਮਾਂ ਮੂੰਹ ਚ ਰੱਖਣ ਦਾ ਯਤਨ ਕਰਦਾ। ਤੇ ਮਹਾਰਾਜ ਨੇ ਪਾਵਨ ਬਾਣੀ ਜੀ ਬਚਨ ਕੀਤਾ, ਸਾਰ ਚਬ ਚਬ ਹਰ ਰਸ ਪੀਜੈ। ਗੁਰਬਾਣੀ ਦਾ ਗੁਰ ਸ਼ਬਦ ਦਾ ਜਿਨ੍ਹਾਂ ਨੇ ਆਨੰਦ ਲੈਣਾ ਉਹ ਗੁਰਬਾਣੀ ਨੂੰ ਰਸ ਲੈ ਕੇ ਪੜ੍ਹਦੇ, ਸਵਾਦ ਲੈ ਕੇ, ਦੁਰਾ ਦੁਰਾ ਕੇ, ਝੂਮ ਝੂਮ ਕੇ, ਗਾ ਗਾ ਕੇ, ਵਿਚਾਰ ਵਿਚਾਰ ਕੇ, ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਨੂੰ ਸਮਝ ਸਮਝ ਕੇ, ਲਗਾ ਮਾਤਰਾ ਤੱਕ ਦਾ ਧਿਆਨ ਰੱਖ ਕੇ ਠੀਕ ਉਚਾਰਨ ਕਰਦੇ ਆ, ਵਿਚਾਰ ਦੇ ਨਾਲ ਪੜ੍ਹਦੇ ਨੇ, ਉਹ ਸਵਾਦ ਲੈਂਦੇ ਨੇ, ਉਹ ਰਸ ਲੈਂਦੇ ਨੇ। ਤੇ ਭਾਈ ਸਾਹਿਬ ਕਹਿੰਦੇ ਨੇ

श्रेयो लगेगा, अगे ओ वधेगा, आत्मक उन्नति ओ करेगा जेड़ा गुरबाणी नु खोजेगा, समझेगा, विचारेगा, अमल विच लियावे। कहिंदे ने ना कोई समझे कसूर किसे होर दा तां नहीं। मिसाल भाई साहब ने बड़ी प्यारी दित्ती, कहिंदे ने समुंदर दीआं तहां विच पता नहीं कितना कुछ पिया। पहला तां समुंदर दी गहराई नहीं पता लगदी, ते जो कुछ धरती ते उपलब्ध है ना, सवाए कुछ कुछ चीजां जिहड़ियां धुप ते खुशकी मंगदियां, बाकी धरती का सारा पदार्थ समुद्र के अंदर मौजूद है। सोना चांदी हीरे जवाहरात इथों तक के इस वे बंदा अपनी खाद खुराक के मामले में भी समझदा ना, धरती तो पूरी ना हुई तो समुद्र दियां तहां विच बड़ा कुछ मौजूद। समुद्र दियां तहां च पाए जाने वाले इतने ऐसी किस्म के पौधे ने जिहड़े हेठां तहां विच ही पलदे ने, तहां विच ही खत्म हो जाते। ਇਹ ਤਾਂ ਸਰੀਰਕ ਲੋੜਾਂ ਸਾਡੀਆਂ ਕਿ ਅਸੀਂ ਉੱਧਰ ਝਾਕਣੇ, ਬਾਕੀ ਬੜਾ ਕੁਛ ਇਤਨਾ ਹੈ। ਧਰਤੀ ਤੇ ਵਰਤੋਂ ਵਿੱਚ ਆ ਰਹੇ ਸੋਨੇ ਨਾਲੋਂ ਦਰਜਨਾ ਗੁਣਾ ਜ਼ਿਆਦਾ ਸੋਨਾ ਸਮੁੰਦਰ ਦੀਆਂ ਤਹਾਂ ਵਿੱਚ ਮੌਜੂਦ ਹੈ। ਕਿਤਨੇ ਹੀਰੇ ਜਵਾਹਰਾਤ ਤੇ ਸਮੁੰਦਰ ਦੀ ਤਹਿ ਨੇ ਲੁਕਾ ਰੱਖੇ, ਪਰ ਹੱਥ ਕਿਹਨੂੰ ਆਉਂਦੇ ਨੇ? ਆਪਾਂ ਇੱਕ ਮੋਤੀ ਦੀ ਗੱਲ ਕਰੀ, ਸਿੱਪੀਆਂ ਸਮੁੰਦਰ ਦੇ ਕੰਢਿਆਂ ਤੇ ਪਈਆਂ ਰੁਲਦੀਆਂ ਨੇ, ਉਹਨਾਂ 'ਚ ਮੋਤੀ ਨਹੀਂ ਹੁੰਦੇ। ਜਿਵੇਂ ਅਸੀਂ ਗੱਲਾਂ ਬੜੀਆਂ ਕਰਨੇ ਆ, ਹਰ ਗੱਲ ਦਾ ਮਤਲਬ ਨਹੀਂ ਹੁੰਦਾ, ਹਰ ਗੱਲ ਵਿੱਚੋਂ ਕੁਝ ਲੱਭਣ ਵਾਲਾ ਨਹੀਂ ਹੁੰਦਾ, ਲੱਭਦਾ ਉਸ ਸਿੱਪੀ ਵਿੱਚੋਂ ਇਹ ਜਿਹੜੀ ਖਾਸ ਟਿਕਾਣਿਆਂ ਉੱਤੇ ਵੱਡੇ ਆਕਾਰ ਦੀ ਜਿਹਦੇ ਵਿੱਚ ਜੀਣ ਵਾਲਾ ਜਾਨਵਰ, ਉਹ ਸਿੱਪੀ ਦਾ ਜਾਨਵਰ ਜਿਹੜਾ ਮੋਤੀ ਜਾਨਵਰ ਜਿਸਨੂੰ ਕਹਿੰਦੇ ਨੇ, ਉਹ ਆਪਣੀ ਲੱਭ ਤੋਂ ਆਪਣੇ ਅੰਦਰ ਆਏ ਹੋਏ ਪਾਣੀ ਦੇ ਕਤਰੇ ਨੂੰ ਜਾਂ ਰੇਤ ਦੇ ਦਾਣੇ ਨੂੰ ਆਪਣਾ ਲੁਆਬ ਲਪੇਟ ਕੇ ਮੋਤੀ ਬਣਾ ਦਿੰਦਾ। ਉਹ ਮੋਤੀ ਨਾ ਕੇਵਲ ਸ਼ਿੰਗਾਰ ਦੇ ਕੰਮ ਆਇਆ, ਬਲਕਿ ਉਸ ਮੋਤੀ ਨੇ ਕਈ ਵਾਰੀ ਮਨੁੱਖ ਦੀਆਂ ਕਈ ਬਿਮਾਰੀਆਂ ਨੂੰ ਕੱਟ ਕੇ ਦਵਾ ਦਾ ਕੰਮ ਵੀ ਕੀਤਾ। ਭਾਵੇਂ ਗੱਲ ਵੱਖਰੀ, ਅੱਜ ਦੇ ਵੈਦ ਚੁੱਕ ਕੇ ਕੀਮਤੀ ਸਿੱਪੀਆਂ ਨੂੰ ਹੀ ਪੀ ਕੇ ਤੇ ਮੋਤੀ ਕਹਿ ਕੇ ਵੇਚ ਦਿੰਦੇ, ਸਿੱਪੀ ਦਾ ਹੀ ਕੁਛ ਤਾਂ ਕਰਦੇ ਨੇ, ਕਹਿੰਦੇ ਨੇ ਇਹ ਵੀ ਤਾਂ ਉਸੇ ਲੱਭ ਤੋਂ ਹੀ ਬਣਿਆ ਜਿਸ ਤੋਂ ਮੋਤੀ ਬਣਦਾ। ਲੇਕਿਨ ਨਹੀਂ, ਸਿੱਪੀ ਸਿੱਪੀ ਹੈ, ਸਿੱਪੀ ਦੇ ਅੰਦਰ ਬਣਨ ਵਾਲੇ ਮੋਤੀ ਦੀ ਕੀਮਤ ਬਹੁਤ ਜ਼ਿਆਦਾ, ਰਾਜੇ ਮਹਾਰਾਜੇ ਉਹਦਾ ਮੁੱਲ ਪਾਉਂਦੇ ਸਨ, ਪਰ ਹਰ ਕੋਈ ਤਾਂ ਉਸ ਮੋਤੀ ਨੂੰ ਨਾ ਲੈ ਸਕਿਆ। ਆਖਿਰ ਕਿਸੇ ਨੇ ਪਾਣੀ ਦੇ ਅੰਦਰ ਕੁੱਦ ਕੇ, ਪਾਣੀ ਦੇ ਅੰਦਰ ਗਹਿਰੀ ਛਲਾਂਗ ਲਗਾਈ। ਅੱਜ ਤਾਂ ਬੜੇ ਸਾਧਨ ਹੋ ਗਏ, ਪੁਰਾਣੇ ਸਮਿਆਂ 'ਚ ਸਾਹ ਰੋਕ ਕੇ ਟੁੱਬੀਆਂ ਮਾਰਦੇ ਸੀ, ਸਾਹ ਰੋਕ ਕੇ। ਇੰਨੇ ਅਭਿਆਸੀ ਲੋਕ ਕਿੰਨਾ ਕਿੰਨਾ ਚਿਰ ਸਾਹ ਰੋਕ ਕੇ ਘੜੀਆਂ ਬੱਧੀ ਉਹ ਸਮੁੰਦਰ ਦੀਆਂ ਤਹਿਆਂ ਵਿੱਚ ਮੋਤੀ ਦੀ ਸਿੱਪੀ ਲੱਭਦੇ ਸਨ, ਲੱਭ ਕੇ ਲਿਆ ਕੇ ਉਹਦੇ 'ਚੋਂ ਖੋਜ ਕੇ, ਫਿਰ ਹਰ ਮੋਤੀ 'ਚੋਂ ਸਿੱਪੀ ਨਹੀਂ ਲੱਭਣਾ, ਕਿਸੇ ਕਿਸੇ ਮੋਤੀ 'ਚੋਂ ਲੱਭਣਾ, ਕਿਸੇ ਕਿਸੇ ਸਿੱਪੀ ਵਿੱਚੋਂ ਮੋਤੀ ਲੱਭਣਾ, ਉਹਨੂੰ ਵਿੰਨ ਕੇ ਮੁੱਲ ਪਵਾਉਣਾ ਜਾਣਦੇ ਸਨ। ਇਹ ਇੱਕ ਮੋਤੀ ਦੀ ਗੱਲ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਸਮੁੰਦਰ 'ਚ ਬੜਾ ਕੁਛ ਹੈ, ਪਰ ਉਹ ਮੋਤੀ ਜਿਹੜੀ ਹੈ ਨਾ ਕੇਵਲ ਗੋਤਾਖੋਰਾਂ ਦੀ ਖੋਜ ਦੀ ਸਿੱਟੇ ਦੀ ਫਲ ਦੀ ਗੱਲ ਹੈ, ਬਲਕਿ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਮਾਨ ਸਰੋਵਰ 'ਚ ਕਹਿੰਦੇ ਨੇ ਮੋਤੀ ਬਹੁਤ ਹੁੰਦੇ, ਪਰ ਉੱਥੇ ਕਿਨਾਰਿਆਂ 'ਤੇ ਬੈਠੇ ਬਗਲੇ ਸਿੱਪੀਆਂ ਤੇ ਡੱਡੂਆਂ ਨਾਲ ਹੀ ਕੰਮ ਸਾਰਦੇ ਨੇ। ਹੰਸ ਦੀ ਕਿਉਂਕਿ ਖੁਰਾਕ ਮੋਤੀ ਹੈ, ਉਹ ਸਿੱਪੀ ਮੋਤੀ ਵਾਲੀ ਸਿੱਪੀ ਚੁਣ ਕੇ ਲਿਆਉਂਦਾ, ਤਹਿ ਵਿੱਚੋਂ ਟੁੱਬੀ ਮਾਰਦਾ, ਚੁਣ ਕੇ ਲਿਆਉਂਦਾ, ਉਸ ਸਿੱਪੀ ਨੂੰ ਖੋਲਦਾ ਹੈ, ਪਰ ਬੜੀ ਔਖੀ ਖੁੱਲਦੀ। ਇਹ ਜਾਨਵਰ ਐਸਾ ਘੁੱਟ ਕੇ ਮੀਟਦਾ ਹੈ ਆਪਣੀ ਸਿੱਪੀ ਨੂੰ, ਬੜਾ ਮੁਸ਼ਕਿਲ ਖੁੱਲਦਾ। ਆਮ ਤੌਰ 'ਤੇ ਇਹ ਮੋਤੀਆਂ ਦੇ ਜਿਹੜੇ ਖੋਜੀ ਹੁੰਦੇ ਨੇ, ਇਹਨੂੰ ਧੁੱਪੇ ਸੁੱਟ ਛੱਡਦੇ ਨੇ, ਉਹ ਮਰ ਜਾਂਦਾ ਸੁੱਕ ਕੇ, ਅਤੇ ਵਿੱਚੋਂ ਮੋਤੀ ਕੱਢ ਲੈਂਦੇ, ਪਾਣੀ ਦੀ ਥੁੜ ਤੋਂ ਮਰ ਜਾਂਦਾ, ਸੁੱਕ ਜਾਂਦਾ। ਨਹੀਂ ਤਾਂ ਸਿੱਪੀ ਖੋਲਣੀ ਇੱਕ ਮਸਲਾ ਬਣ ਜਾਂਦਾ, ਲੇਕਿਨ ਹੰਸ ਕਰਦਾ ਹੈ ਮਿਹਨਤ ਉਸ ਸਿੱਪੀ ਨੂੰ ਖੋਲ ਕੇ, ਮੋਤੀ ਜਾਨਵਰ ਦੇ ਮੂੰਹ ਵਿੱਚੋਂ ਉਹਦੇ ਕਬਜ਼ੇ ਵਿੱਚੋਂ ਮੋਤੀ ਕੱਢਦਾ ਹੈ ਤੇ ਕੱਢ ਕੇ ਨਿਕਲ ਲੈਂਦਾ, ਉਹਦੀ ਖੁਰਾਕ ਹੈ। ਤੇ ਜੇ ਉਹਨੂੰ ਸਿੱਪੀਆਂ 'ਚੋਂ ਡਿੱਗੇ ਮੋਤੀ ਲੱਭ ਜਾਣ ਤੇ ਉਹਦੇ ਬਾਹਰ ਉਹ ਤਹਿਆਂ ਵਿੱਚ ਜਾਂਦਾ ਹੈ, ਮਾਨ ਸਰੋਵਰ ਦੀਆਂ ਤਹਿਆਂ 'ਚ ਜਾ ਕੇ ਮੋਤੀ ਲੱਭਦਾ ਹੈ, ਉਹਦੇ ਬਿਨਾਂ ਉਹਦਾ ਜੀਵਨ ਨਹੀਂ। ਹੰਸ ਦਾ ਜੀਵਨ ਮੋਤੀ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਨਾਮ ਹੈ, ਤੇ ਨਾਮ ਇਸ ਨੂੰ ਮਿਲਦਾ ਹੈ ਬਾਣੀ ਦੀ ਖੋਜ ਵਿੱਚੋਂ। ਕਹਿੰਦੇ ਜਿਵੇਂ ਸਮੁੰਦਰ ਵਿੱਚ ਸਰੋਵਰ ਵਿੱਚ ਬੇਅੰਤ ਪਦਾਰਥ ਪਏ ਹੋਏ ਨੇ, ਮੋਤੀ ਵੀ ਉੱਥੇ ਮੌਜੂਦ ਹੈ। ਹੰਸ ਗਹਿਰੀ ਟੁੱਬੀ ਮਾਰ ਕੇ, ਸਵਾਸ ਰੋਕ ਕੇ, ਔਖਾ ਹੋ ਕੇ, ਜ਼ਰੂਰ ਵਿਸ਼ਵਾਸ ਰੱਖੋ ਨਿਸ਼ਚੈ ਪ੍ਰਸਾਦ ਪਾਵੇਈ, ਆਪਣੇ ਛਕਣ ਜੋਗੇ ਮੋਤੀ ਲੱਭ ਲਿਆਉਂਦਾ। ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸੋਧ, ਪਰਬਤਾਂ ਵਿੱਚ ਹੀਰੇ ਵੀ ਹੁੰਦੇ ਮੋਤੀ ਵੀ ਹੁੰਦੇ ਨੇ, ਪਰਬਤਾਂ ਨੂੰ ਖੋਜ ਕੇ ਉਹਨੂੰ ਖਣਵਾਰਾ, ਜਿਹੜੇ
ਖਾਣਾ ਪੱਟਣ ਵਾਲੇ ਲੋਕ ਨੇ ਉਹਨਾਂ ਪਰਬਤਾਂ ਨੂੰ ਪਛਾਣ ਕੇ ਕਿ ਕਿੱਥੇ ਹੀਰਾ ਹੋ ਸਕਦਾ, ਕਿੱਥੇ ਕੀਮਤੀ ਪੱਥਰ ਹੋ ਸਕਦੇ। ਖਣ ਕੇ ਮਿੱਟੀ ਛਾਣ ਕੇ ਪੱਥਰਾਂ ਨੂੰ ਤੋੜ ਕੇ ਉਹ ਹੀਰੇ ਕੱਢ ਲਿਆਉਂਦੇ, ਤੇ ਨੇਰੇ ਕੱਢ ਨਹੀਂ ਲਿਆਉਂਦੇ, ਉਹਨਾਂ ਨੂੰ ਚਮਕਾ ਕੇ ਪਾਲਿਸ਼ ਕਰਕੇ ਉਹਨਾਂ ਨੂੰ ਠੀਕ ਡਾਇਮੈਂਸ਼ਨਸ ਦੇ ਕੇ ਉਹ ਸੰਸਾਰ 'ਚ ਮੁੱਲ ਪਵਾਉਂਦੇ ਨੇ ਉਹਨਾਂ ਦਾ। ਹੀਰਾ ਬੜੀ ਸਖਤ ਚੀਜ਼ ਹੈ, ਇਹ ਟੁੱਟਦਾ ਨਹੀਂ ਛੇਤੀ ਕੀਤੇ। ਇਸ ਨੂੰ ਤਰਾਸ਼ਣਾ, ਇਸ ਨੂੰ ਇੱਕ ਸ਼ੇਪ ਦੇਣੀ, ਬੜੇ ਸਮਿਆਂ ਤੋਂ ਇੱਕ ਬੜੀ ਪੁਰਾਣੀ ਬੜੀ ਚੀੜੀ ਕਲਾ ਚਲੀ ਆਈ। ਬਹੁਤ ਔਖੇ ਹੋ ਕੇ ਕਾਰੀਗਰਾਂ ਨੇ ਇਸ ਦੀ ਸ਼ੇਪ ਬਣਾਉਂਦੇ ਰਹੇ, ਇਸ ਨੂੰ ਸੁਰਾਖ ਦਿੰਦੇ ਰਹੇ, ਇਹਨੂੰ ਮੁੰਦਰੀਆਂ ਵਿੱਚ ਗਹਿਣਿਆਂ 'ਚ ਜੜਦੇ ਰਹੇ। ਰਾਜਿਆਂ ਮਹਾਰਾਜਿਆਂ ਦੇ ਤਾਜਾਂ ਦਾ ਸ਼ਿੰਗਾਰ ਬਣਦਾ ਆਇਆ, ਪਰ ਜਿਨ੍ਹਾਂ ਨੇ ਪਰਬਤਾਂ ਵਿੱਚੋਂ ਕੱਢ ਕੇ ਲਿਆ ਕੇ ਦੱਸਿਆ ਸੰਸਾਰ ਨੂੰ ਕਿ ਆਹ ਹੀਰਾ ਜੇ ਧਨ ਹੈ, ਉਸ ਦੀ ਕਮਾਈ ਕਮਾਲ ਹੈ, ਉਸ ਦੀ ਖੋਜ। ਕਹਿੰਦੇ ਨੇ ਖਨਵਾਰਾ ਪਰਬਤਾਂ ਨੂੰ ਤੇ ਜ਼ਮੀਨ ਦੀਆਂ ਤਹਿਆਂ ਨੂੰ ਖੋਜ ਕੇ ਹੀਰਾ ਕੱਢ ਲਿਆਉਂਦਾ। ਕਹਿੰਦੇ ਇਸੇ ਤਰ੍ਹਾਂ ਇੱਕ ਹੋਰ ਵੀ ਗੱਲ ਹੈ, ਜੰਗਲ ਦੇ ਵਿੱਚ ਕਪੂਰ ਹੁੰਦਾ, ਕੈਂਫਰ ਹੁੰਦਾ, ਜੰਗਲ 'ਚ ਚੰਦਨ ਹੁੰਦਾ, ਹੋਰ ਕਿਤਨੇ ਫੁੱਲ ਹੁੰਦੇ ਨੇ, ਪੈਦਾ ਹੁੰਦੇ ਨੇ ਤੇ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਖੋਜੀ ਉੱਠਦਾ, ਉਹ ਜਾ ਕੇ ਚੰਦਨ ਕਪੂਰ ਤੇ ਹੋਰ ਖੁਸ਼ਬੂਆਂ ਦੇ ਸਾਧਨ ਲਿਆ ਕੇ ਉਹਨਾਂ 'ਚੋਂ ਇਤਰ ਕੱਢਦਾ ਤੇ ਸ਼ੀਸ਼ੀਆਂ 'ਚ ਬੰਦ ਕਰਕੇ, ਉਹ ਸੈਂਟ ਸ਼ੀਸ਼ੀਆਂ 'ਚ ਬੰਦ ਕਰਕੇ ਸਾਡੇ ਤੱਕ ਪਹੁੰਚਾ ਦਿੰਦੇ। ਉਹਦੀ ਮਿਹਨਤ ਨੂੰ ਦਾਤ ਦੇਣੀ ਪੈ ਗਈ, ਨਹੀਂ ਤਾਂ ਜੰਗਲ 'ਚ ਪਿਆ ਖਤਮ ਹੋ ਜਾਂਦਾ। ਜੰਗਲ 'ਚ ਪਈ ਉਹ ਹਵਾ ਵਿੱਚ ਰਲ ਜਾਂਦੀ ਖੁਸ਼ਬੂ, ਲੇਕਿਨ ਉਸ ਮਿਹਨਤ ਕਰਨ ਵਾਲੇ ਨੇ, ਉਸ ਸੁਭਾਸੀ ਨੇ, ਉਹ ਸੁਭਾਸ ਜਿਹੜੀ ਹੈ ਸਾਡੇ ਨੱਕਾਂ ਤੱਕ, ਸਾਡੇ ਘਰਾਂ ਤੱਕ ਪਹੁੰਚਾਈ ਹੈ, ਸਾਡੇ ਸੁੰਘਣ ਜੋਗੀ ਕੀਤੀ ਹੈ, ਉਹਨੇ ਬੜੀ ਮਿਹਨਤ ਕੀਤੀ। ਜਿਵੇਂ ਉਸਨੇ ਮਿਹਨਤ ਕਰਕੇ ਆਮ ਬੂਟਿਆਂ ਤੇ ਰੁੱਖਾਂ ਨੂੰ ਇੱਕ ਛੋਟੀ ਜਿਹੀ ਇਤਰ ਦੀ ਸ਼ੀਸ਼ੀ ਵਿੱਚ ਬੰਦ ਕਰ ਦਿੱਤਾ ਤੇ ਖੁਸ਼ਬੂ ਪ੍ਰਗਟ ਕਰਕੇ ਬਾਜ਼ਾਰ 'ਚ ਲੈ ਆਉਂਦੀ, ਜਿਵੇਂ ਪਹਾੜਾਂ ਨੂੰ ਤੋੜਨ ਵਾਲੇ, ਪਹਾੜਾਂ ਨੂੰ ਖੜਨ ਵਾਲੇ ਖਣਵਾਰੇ ਨੇ ਹੀਰਾ ਸੰਸਾਰ 'ਚ ਲੈ ਆਉਂਦਾ, ਜਿਵੇਂ ਹੰਸ ਮਰ ਜੀਵਾ ਮਾਨ ਸਰੋਵਰ ਦੀਆਂ ਤਹਿਆਂ 'ਚੋਂ ਮੋਤੀ ਲੱਭ ਲੈਂਦਾ, ਇਵੇਂ ਗੁਰੂ ਕਾ ਸਿੱਖ ਗੁਰਬਾਣੀ ਵਿੱਚੋਂ ਇੱਕ ਨਾਮ ਦੀ ਗੱਲ ਨਹੀਂ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਤੇ ਸਾਰੀਆਂ ਖੁਸ਼ੀਆਂ ਲੱਭ ਲੈਂਦਾ। ਗੁਰੂ ਕੀ ਬਾਣੀ ਵਿੱਚੋਂ ਇਹ ਦੈਵੀ ਗੁਣ ਲੱਭ ਲੈਂਦਾ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਦਾ, ਉਦਮ ਨੂੰ ਧਾਰਨ ਕਰਦਾ, ਮਸਤੀਆਂ ਵੀ ਲੈਂਦਾ,

ਤਿਆਰ ਜਾਗੇ ਪਰ ਜਾਗਦਾ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਰੂਪ ਚ ਵੇਖਿਆ ਜਾਂ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਕਰਕੇ ਜਾਣੇ, ਜਿਨ੍ਹਾਂ ਨੇ ਗੁਰੂ ਕਾ ਇਹ ਹੁਕਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਉਹਨਾਂ ਅੰਮ੍ਰਿਤਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਉਹਨਾਂ ਦੈਵੀ ਗੁਣਾਂ ਦੇ ਅੰਮ੍ਰਿਤ ਖੋਜਣ ਨਿਕਲੇ ਨੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਗੁਰੂ ਜੋ ਬਚਨ ਕਰਦਾ ਹੈ ਗੁਰੂ ਜੋ ਬਾਣੀ ਕਹਿੰਦਾ ਹੈ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਤੇ ਸੇਵਕ ਮੰਨਦਾ ਤੇ ਫਿਰ ਗੁਰੂ ਇਹਦੇ ਬਦਲੇ ਚ ਕੀ ਬਖਸ਼ਦਾ ਹੈ। ਗੁਰੂ ਕੇ ਬਚਨਾਂ ਨੂੰ ਸਿੱਖ ਮੰਨਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਤੱਖ ਗੁਰੂ ਨਿਸਤਾਰ। ਇਹ ਸ਼ਬਦ ਗੁਰੂ ਆਪਣੀ ਆਪਣੀ ਭਾਵਨਾ ਨਾਲ ਲੋਕਾਂ ਨੇ ਦੀ ਸੇਵਾ ਕੀਤੀ। ਕਈਆਂ ਨੇ ਕੇਵਲ ਇਹਦੇ ਸਾਹਮਣੇ ਹੱਥ ਬੰਨ ਕੇ ਪਦਾਰਥ ਸੰਸਾਰ ਦੇ ਮੰਗੇ ਨੇ, ਉਹ ਵੀ ਮਿਲੇ। ਕਈ ਮੇਰੇ ਵਰਗੇ ਕੀੜਿਆਂ ਨੂੰ ਇਸ ਦਰ ਦੇ ਉੱਤੋਂ ਕੇਵਲ ਪੜ੍ਹ ਲੈਣ ਤੇ ਕੇਵਲ ਗਾ ਲੈਣ ਦੇ ਸਦਕਾ ਹੀ ਪ੍ਰਸ਼ਾਦਾ ਮਿਲ ਜਾਂਦਾ, ਮਾਨ ਇੱਜ਼ਤ ਵੀ ਮਿਲੀ ਜਾਂਦੀ। ਪਰ ਖੋਜ ਆਪਣੀ ਆਪਣੀ। ਜੇ ਇਸ ਵਿੱਚੋਂ ਬੰਦਾ ਗੁਰੂ ਨੂੰ ਲੱਭਣ ਦਾ ਯਤਨ ਕਰੇ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੇ ਤੇ ਇਸੇ ਗੁਰੂ ਗ੍ਰੰਥ ਸਾਹਿਬ, ਇਸੇ ਗੁਰਬਾਣੀ, ਇਸੇ ਗੁਰਬਚਨ, ਇਸੇ ਗੁਰ ਸ਼ਬਦ ਵਿੱਚੋਂ ਨਿਰੰਕਾਰ ਤੱਕ ਦਾ ਮਾਰਗ ਹੈ, ਪ੍ਰਭੂ ਨੂੰ ਮਿਲਣ ਦਾ ਸਮਾਰਗ ਪ੍ਰਾਪਤ ਹੈ। ਖੋਜ ਆਪਣੀ ਆਪਣੀ। ਲੋਕ ਰਾਹਾਂ ਵਿੱਚ ਖੜੇ ਰਹਿਣ ਤੇ ਇਹ ਕਸੂਰ ਮੰਜ਼ਿਲ ਦਾ ਨਹੀਂ ਨਾ ਰਾਹ ਹੈ। ਸਾਹਿਬ ਸੱਚੇ ਪਾਤਸ਼ਾਹ ਬਾਣੀ ਸਾਨੂੰ ਬਖਸ਼ੀ ਹੈ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਸਮਝੀਏ ਤੇ ਸਾਨੂੰ ਸਮਝਾਉਂਦੇ ਨੇ।

ਇਹਦਾ ਗੱਲ ਮੰਨਣ ਦੀ ਚੇਲਾ ਹੋ ਜਾਵੇ ਸੁਰਤੀ ਨੂੰ ਗੁਰਮੁਖ ਕਰਕੇ ਗੁਰੂ ਕੇ ਅਨੁਸਾਰੀ ਕਰਕੇ ਗੁਰੂ ਨੂੰ ਮੰਨਣ ਹਾਰਾ ਕਰਕੇ ਸੁਰਤੀ ਵਿੱਚ ਸ਼ਬਦ ਦਾ ਵਾਸਾ ਕਰ ਲਵੇ ਤੇ ਫਿਰ ਗੁਰੂ ਵਾਕਿਆ ਹੀ ਸ਼ਬਦ ਹੈ। ਸ਼ਬਦ ਜੀਵਾ ਤੇ ਰਹੇਗਾ, ਜੀਵਾ ਪਵਿੱਤਰ ਹੋਵੇਗਾ। ਸ਼ਬਦ ਕੰਨਾਂ ਵਿੱਚ ਪਵੇਗਾ, ਕੰਨ ਪਵਿੱਤਰ ਹੋਣਗੇ। ਸ਼ਬਦ ਦੀ ਆਰਾਧਨਾ ਮਨੋਰਥ ਰੱਖ ਕੇ ਕਰਾਂਗੇ, ਮਨੋਰਥ ਪੂਰੇ ਹੋਣਗੇ। ਪਰ ਸ਼ਬਦ ਨੂੰ ਗੁਰੂ ਕਰਕੇ ਜਾਣਾਂਗੇ ਤੇ ਈਸ਼ਵਰ ਲੱਭੇਗਾ, ਪਰਮਾਤਮਾ ਨਾਲ ਮੇਲ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਇਸ ਸ਼ਬਦ ਨੂੰ ਗੁਰੂ ਕਰਕੇ ਜਾਣਿਓ ਤੇ ਆਪਣੀ ਸੁਰਤ ਨੂੰ ਇਹਦਾ ਚੇਲਾ ਬਣਾ ਲਿਓ। ਸੁਰਤ ਵਿੱਚ ਸ਼ਬਦ ਦੀਆਂ ਧੁਨਾਂ ਗੂੰਜਣ ਤੇ ਫਿਰ ਕਹਿੰਦੇ ਨੇ ਜੇ ਲੱਭਣਾ ਇਸ ਨੂੰ ਕੁਛ ਸਾਧ ਸੰਗਤ ਸੱਚਖੰਡ ਕਰ। ਗੁਰੂ ਨਾਨਕ ਦੀ ਕਾਇਮ ਕੀਤੀ ਹੋਈ ਸਤਸੰਗਤ ਨੂੰ ਸਵਰਗ ਰੂਪ ਜਾਣਦਿਆਂ ਮਾਣਦਿਆਂ ਪ੍ਰੇਮ ਭਗਤ ਪਰਚੇ ਹੋਏ ਮੇਲਾ, ਇੱਥੇ ਮਿਲ ਕੇ ਪ੍ਰੇਮ ਵਿੱਚ ਆ ਕੇ ਭਗਤੀ ਵਿੱਚ ਰੱਤਾ ਹੋ ਕੇ ਤੇ ਫਿਰ ਕਹਿੰਦੇ ਨੇ ਇੱਕ ਢੰਗ ਦੱਸਦੇ ਨੇ। ਕਹਿੰਦੇ ਨੇ ਗਿਆਨ ਧਿਆਨ ਸਿਮਰਨ ਜੁਗਤ, ਗਿਆਨ ਦੀ ਲੋੜ ਹੈ ਨਾ, ਸਮਝ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ, ਸਮਾਧੀ ਲਾਉਣ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਦੋ ਤਿੰਨ ਮਿਸਾਲਾਂ ਦਿੱਤੀਆਂ। ਕਹਿੰਦੇ ਨੇ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਪਾੜ ਕੇ ਦੁੱਧ ਪੀ ਲੈਂਦਾ, ਪਾਣੀ ਛੱਡ ਦਿੰਦਾ, ਜਿਵੇਂ ਉਹ ਰੋਟੀ ਟੁੱਕਦੇ ਵੱਲ ਮੂੰਹ ਨਹੀਂ ਕਰਦਾ, ਮੋਤੀ ਉਹਦੀ ਖਾਣ ਹੈ, ਇਸੇ ਤਰ੍ਹਾਂ ਜਿਵੇਂ ਉਹਨੂੰ ਗਿਆਨ ਹੈ ਨਾ, ਮੋਤੀ ਕੀ ਹੈ, ਕਿੱਥੋਂ ਲੈਣਾ ਹੈ, ਕਿਵੇਂ ਲੱਭਣਾ ਹੈ। ਹੰਸ ਵਾਲਾ ਤਾਂ ਗਿਆਨ ਹੋਵੇ ਸਿੱਖ ਦੇ ਕੋਲ, ਤੇ ਕੱਛੂ ਦੀ ਮਿਸਾਲ ਦਿੱਤੀ ਹੈ। ਕਹਿੰਦੇ ਨੇ ਇਹ ਬਹਿੰਦਾ ਨਾ ਜਿਸ ਵੇਲੇ ਧਿਆਨ ਲਾ ਕੇ, ਕੈਂਟਿਆਂ ਬੱਧੀ ਹਿਲਦਾ ਨਹੀਂ। ਕਹਿੰਦੇ ਕੱਛੂ ਕੋਲੋਂ ਸਮਾਧੀ ਲਾਉਣੀ ਸਿੱਖ ਤੇ ਕੂੰਜ ਕੋਲੋਂ ਸਿਮਰਨਾ ਸਿੱਖ, ਯਾਦ ਕਰਨਾ ਸਿੱਖ। ਜਿਵੇਂ ਊੜੈ ਊੜ ਆਵੇ ਸੈਕੋ ਸੱਤ ਸਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ ਉਹ ਕੂਹਾਂ ਜਾ ਕੇ ਸਹਿਆ ਕੂਹਾਂ ਦੂਰ ਜਾ ਕੇ, ਕੇਵਲ ਸਿਮਰਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦੀ, ਯਾਦ ਕਰਕੇ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੀ, ਤੇ ਤੂੰ ਵੀ ਯਾਦ ਕਰਕੇ ਪ੍ਰਭੂ ਦੇ ਬਹੁਤ ਨੇੜੇ ਹੋ ਸਕਦੇ। ਤੇ ਹੈ ਤੇਰਾ ਫਰਕ ਕੋਈ ਨੀ, ਜੇ ਚੇਲਾ ਬਣ ਜਾਵੇ ਸਿੱਖ ਬਣ ਜਾਵੇ ਗੁਰੂ ਕੇ ਸਿੱਖ, ਤੇਰਾ ਗੁਰੂ ਨਾਲ ਬੜਾ ਪ੍ਰੇਮ ਹੈ, ਬੜੀ ਵੱਡੀ ਸਾਂਝ ਹੈ। ਕਹਿੰਦੇ ਨੇ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਹੀ ਨੇ ਜਿਵੇਂ ਬਿਰਖ ਤੋਂ ਫਲ ਤੇ ਫਲ ਤੋਂ ਬਿਰਖ, ਇੰਨੀ ਗਹਿਰੀ ਸਾਂਝ ਹੈ। ਤੇ ਮਾਲਕ ਸਤਿਗੁਰੂ ਆਪ ਜਿੱਥੇ ਪੂਰਨ ਹੋ ਕੇ ਵੀ ਰੂਪ ਚ ਵਰਤਦਾ, ਉੱਥੇ ਕਦੇ ਸਿੱਖ ਦੇ ਅੰਦਰ ਇੱਕੀ ਰੂਪ ਹੋ ਕੇ ਕੀ ਵਰਤਦਾ। ਵਡਿਆਈਆਂ ਸਿੱਖਾਂ ਨੂੰ ਦਿੰਦਾ ਪਰ ਖੋਜਣ ਵਾਲਿਆਂ ਨੂੰ, ਤੇ ਆਦਿ ਪੁਰਖ ਆਦੇਸ਼ ਕਰ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ। ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਹੋਏ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਉਹਨਾਂ ਦੇ ਵਾਸਤੇ ਜੀਵਨ ਅੰਮ੍ਰਿਤ ਦਾ ਸੋਮਾ, ਜੀਵਨ ਅੰਮ੍ਰਿਤ ਦਾ ਵੇਲਾ, ਜੀਵਨ ਅੰਮ੍ਰਿਤ ਦੀ ਘੜੀ ਬਣ ਜਾਂਦੀ ਹੈ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ

ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ। ਕੈਸੀ ਇਹ ਅਚਰਜ ਖੇਡ ਹੈ ਹਜ਼ੂਰ ਕਹਿੰਦੇ।

ਖੁਸ਼ੀਆਂ ਕਰੇ ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ ਥੱਲੇ ਦੱਬ ਜਾਵਾਂਗਾ ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ ਖੁਸ਼ ਹੋ ਰਿਹਾ ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦੇ ਉਹ ਘੜੇ ਦੀ ਤਰ੍ਹਾਂ ਟੁੱਟ ਜਾਣੇ ਹਜ਼ੂਰ ਫਰਮਾਨ ਦੇ।

ਇਸਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਹੋਰ ਵੱਡੇ ਵੱਡੇ ਵੀ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਇਹ ਪ੍ਰਤੀਤ ਹੋ ਗਿਆ ਇਸਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਇਹ ਮਨੁੱਖ ਤੈਨੂੰ

ਇਹ ਸ਼ਬਦ ਅਕਾਲ ਉਸਤਤ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿੱਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਿਰ ਮਸੀਤ ਪੂਜਾ ਔਰ ਨਿਵਾਜ ਨੂੰ

ਆਪਣੇ ਮਨ ਵਿੱਚ ਇੱਕ ਗੱਲ ਸੋਚੋ, ਏਕੇ ਨੈਣ ਏਕੇ ਕਾਨ, ਸਾਰਿਆਂ ਕੋਲ ਇੱਕੋ ਵਰਗੀਆਂ ਅੱਖਾਂ ਨੇ, ਇੱਕੋ ਵਰਗਾ ਨੱਕ ਹੈ, ਇੱਕੋ ਵਰਗਾ ਸਰੀਰ ਹੈ, ਸਾਰਿਆਂ ਕੋਲ ਅੱਖਾਂ ਨੇ, ਸਾਰਿਆਂ ਕੋਲ ਕੰਨ, ਸਾਰਿਆਂ ਕੋਲ ਸਰੀਰ, ਸਾਰਿਆਂ ਕੋਲ ਬੋਲੀ। ਖਾਕ ਕਹਿੰਦੇ ਨੇ ਮਿੱਟੀ, ਆਤਿਸ਼ ਕਹਿੰਦੇ ਨੇ ਅੱਗ, ਆਪ ਕਹਿੰਦੇ ਨੇ ਪਾਣੀ। ਪਰਮੇਸ਼ਰ ਨੇ ਪੰਜ ਤੱਤ ਮਿਲਾ ਕੇ, ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ। ਸਾਹਿਬ ਜੀ ਕਹਿੰਦੇ ਨੇ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸੰਸਾਰ ਵਿੱਚ ਜਿਤਨੇ ਵੀ ਇਨਸਾਨ ਹਨ ਸਾਰੇ ਪੰਜ ਤੱਤਾਂ ਤੋਂ ਬਣੇ ਹਨ। ਤੇ ਫੇਰ ਭਾਈ ਫਰਕ ਕੀ ਹੈ, ਫੇਰ ਇਹ ਝਗੜੇ ਕਿਉਂ ਨੇ?

ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ, ਘਰ ਸਾੜ ਦਿੱਤੇ ਜਾਂਦੇ, ਕਾਰੋਬਾਰ ਲੁੱਟ ਲਏ ਜਾਂਦੇ ਹਨ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ, ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ, ਇਹਦੇ ਵਿੱਚ ਵਾਹਿਗੁਰੂ, ਇਹਦੇ ਵਿੱਚ ਰਾਮ ਨਹੀਂ। ਕਮਾਲ ਦੀ ਗੱਲ ਇਹ ਹੈ, ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ, ਪਰ ਧਰਮ ਨੂੰ ਸਮਝ ਨਹੀਂ ਸਕੇ। ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ, ਰਾਮ ਦੀ, ਵਾਹਿਗੁਰੂ ਦੀ ਜੋਤ ਨਹੀਂ। ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ, ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ, ਕਿ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ। ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ। ਨਹੀਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਏਕ ਹੀ ਸਰੂਪ ਸਭ ਹੈ, ਏਕ ਹੀ ਬਣਾਓ ਹੈ। ਇਹ ਸਾਰੇ ਇੱਕ ਪਰਮੇਸ਼ਰ ਦੇ, ਇੱਕ ਅੱਲਾ ਦੇ, ਇੱਕ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ। ਜੇ ਸਾਰਿਆਂ ਦਾ ਇੱਕੋ ਹੀ ਸਰੀਰ ਹੈ, ਅੱਖਾਂ ਹਨ, ਕੰਨ ਹਨ, ਬੋਲੀ ਹੈ, ਪੰਜ ਤੱਤਾਂ ਦਾ ਸਰੀਰ ਹੈ, ਤੇ ਭਾਈ ਫਿਰ ਫਰਕ ਕੀ ਹੈ? ਕਦੀ ਵਿਚਾਰ ਕਰੋ।

Fram under sydväst. Och hindu och musulman, två vattiga komma, och då nådai chagda, sadiya tu chalya aare. Par Guru Nanak de karda, upadesh ki hai, ke jede log, rab de naam te ladde han. ਉਹ ਪੁੱਲੇ ਔਰ ਪਟਕੇ ਹੋਏ ਲੋਕ ਹਨ ਭਾਈ ਸਾਹਿਬ ਜੀ ਬਿਆਨ ਕਰਦੇ ਚਾਰ ਵਰਨ ਚਾਰ ਮਜ਼ਹਬਾਂ

ਮੁਸਲਮਾਨ ਸੁੰਨਤ ਕਰਦੇ ਹਨ, ਤਿਲਕ ਜੰਜੂ ਹਿੰਦੂ ਅਪਣਾਉਂਦੇ ਹਨ। ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਭਾਈ ਗੁਰਦਾਸ ਜੀ ਨੇ ਇੱਕੋ ਹੀ ਕੱਢਿਆ, ਰਾਹ ਵੱਖ ਨੇ, ਕੋਈ ਗੰਗਾ ਕੋਈ ਬਨਾਰਸ ਜਾਂਦਾ, ਕੋਈ ਮੱਕਾ ਕਾਬਾ ਪੂਜਦਾ, ਕੋਈ ਸੁੰਨਤ ਕਰਦਾ, ਕੋਈ ਤਿਲਕ ਔਰ ਜੰਜੂ ਦਾ ਪਹਿਨਣ ਵਾਲਾ ਹੈ। ਪਰ ਨਾਲ ਇੱਕ ਗੱਲ ਹੋਰ ਕਹੀ।

ਭਾਈ ਸਾਹਿਬ ਜੀ ਕਹਿ ਰਹੇ ਨੇ, ਰਾਮ ਰਹੀਮ ਕਹਾਂਦੇ ਇੱਕ ਨਾਮ। ਹਿੰਦੂ ਰਾਮ ਕਹਿੰਦਾ, ਮੁਸਲਮਾਨ ਰਹੀਮ ਕਹਿੰਦਾ, ਰਾਮ ਰਹੀਮ ਕਹਾਂਦੇ ਇੱਕ ਨਾਮ। ਪਰਮੇਸ਼ਰ ਇੱਕ ਹੈ, ਉਹਦੇ ਨਾਮ ਕਈ ਨੇ। ਹਿੰਦੂ ਰਾਮ ਕਹਿ ਰਿਹਾ, ਮੁਸਲਮਾਨ ਰਹੀਮ ਕਹਿ ਰਿਹਾ, ਪਰ ਉਹ ਇੱਕ ਹੈ। ਦੋਏ ਰਾਹ ਭੁਲਾਣੇ, ਪਰ ਦੇਖੋ ਇਹ ਦੋਨੋਂ ਕਿਵੇਂ ਸੱਚ ਦਾ ਰਾਹ ਭੁੱਲ ਗਏ ਨੇ, ਔਰ ਪਰਮੇਸ਼ਰ ਦੇ ਨਾਮ ਤੇ ਇੱਕ ਦੂਸਰੇ ਨਾਲ ਝਗੜਾ ਪੈ ਕਰਦੇ ਨੇ।

ਔਰ ਕਤੇਬਾਂ ਨੂੰ ਭੁਲਾ ਦਿੱਤਾ। ਵੇਦ ਦੀ ਪੂਜਾ ਹਿੰਦੂ ਕਰਦਾ ਹੈ, ਕਤੇਬ ਨੂੰ ਮੁਸਲਮਾਨ ਪੂਜਦਾ। ਭਾਈ ਸਾਹਿਬ ਜੀ ਕਹਿ ਰਹੇ ਨੇ ਵੇਦਾਂ ਔਰ ਕਤੇਬਾਂ ਦਾ ਉਪਦੇਸ਼ ਭੁਲਾ ਦਿੱਤਾ ਔਰ ਦੁਨੀਆਂ ਜਿਹੜੀ ਹੈ ਦੇਖੋ ਲਾਲਚ ਵਿੱਚ ਫਸ ਕੇ ਸ਼ੈਤਾਨਾਂ ਦੇ ਰਾਹ ਤੇ ਚੱਲ ਪਈ ਹੈ। ਸ਼ੈਤਾਨਾਂ ਦਾ ਰਾਹ ਨਫ਼ਰਤ, ਈਰਖਾ, ਦੁਬਦਾ ਔਰ ਝਗੜੇ।

ਤੂੰ ਚਲੇ ਆ ਰਿਹਾ ਤੇ ਸਦੀਆਂ ਤੋਂ ਉਪਦੇਸ਼ ਵੀ ਇਹੋ ਹੀ ਹੋ ਰਿਹਾ ਕਿ ਭਾਈ ਕਿਉਂ ਲੜਦੇ ਹੋ, ਇਨਸਾਨ ਨੂੰ ਰੱਬ ਦਾ ਰੂਪ ਸਮਝੋ। ਤੇ ਜਿਹੜੇ ਲੋਕ ਸ਼ੈਤਾਨਾਂ ਵਾਲਾ ਕੰਮ ਕਰਦੇ ਨੇ ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਉਹ ਗੱਲਾਂ ਜਿਹੜੀਆਂ ਇਤਿਹਾਸ ਹੈ ਔਰ ਜੋ ਸੱਚਾਈ ਹੈ।

ਜ਼ੁਲਮ ਬਾਦਸ਼ਾਹ ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਿਰ ਵਿੱਚ ਵੀ ਰੱਬ ਹੈ, ਮਸੀਤ ਵਿੱਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਿਰ ਨੂੰ ਕਹਿੰਦੇ, ਉਹ ਮੰਦਿਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿੱਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਇਹਨਾਂ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ ਸਤਿਕਾਰ ਨਹੀਂ ਕਰਦੇ।

ਬੇਹੁਰਾ ਮਸੀਤ ਸੋਈ ਹੋ ਜਾਓ ਨਿਵਾਜੂ ਜੀ ਇਹ ਮੰਦਰ ਮਸੀਤ ਗੁਰਦੁਆਰੇ ਰੱਬ ਦਾ ਘਰ ਹਨ ਇਹਨਾਂ ਦਾ ਅਪਮਾਨ ਕਰਨਾ ਠੀਕ ਨਹੀਂ ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਹਾਂ ਮੰਦਰ ਮਸੀਤ ਗੁਰਦੁਆਰਾ ਇਹ ਰੱਬ ਦਾ ਵਾਹਿਗੁਰੂ ਦਾ ਰਾਮ ਦਾ ਘਰ ਹੈ ਭਗਵਾਨ ਦਾ ਘਰ ਹੈ ਪਰ ਇਨਸਾਨ ਅੱਜ ਦਾ ਕਿਹੋ ਜਿਹਾ ਹੋ ਗਿਆ ਇੱਕ ਪਾਸੇ ਕਹਿੰਦਾ ਉਹ ਰੱਬ ਦਾ ਘਰ ਹੈ ਜਦ ਝਗੜੇ ਆਪਸ ਦੇ ਹੋਣ ਤੇ ਫਿਰ ਇਨਸਾਨ ਜਿਹੜਾ ਉਹ ਇਸ ਪਾਸੇ ਤੁਰ ਪੈਂਦਾ ਕਿ ਧਾਰਮਿਕ ਅਸਥਾਨ ਵੀ ਸਾੜਨ ਤੋਂ ਉਹ ਗੁਰੇਜ ਨਹੀਂ ਕਰਦਾ ਜਿਹੜੇ ਲੋਕ ਧਾਰਮਿਕ ਅਸਥਾਨਾਂ ਦਾ ਅਪਮਾਨ ਕਰਦੇ ਹਨ ਕਿ ਉਹ ਆਪਣੇ ਧਰਮ ਦੇ ਨਾਲ ਇਨਸਾਫ ਕਰਦੇ ਹਨ ਕਿ ਉਹ ਜਿਸ ਰੱਬ ਦੇ ਨਾਲ ਪਿਆਰ ਕਰਦੇ ਹਨ ਆਪਣੇ ਮਨ ਕੋਲੋਂ ਪੁੱਛਣ ਕਿ ਮੇਰੇ ਇਸ ਕੰਮ ਤੇ ਮੇਰਾ ਰੱਬ ਮੇਰਾ ਪਰਮੇਸ਼ਰ ਖੁਸ਼ ਹੋ ਰਿਹਾ ਆਪਣੇ ਮਨ ਦੇ ਨਾਲ ਵਿਚਾਰ ਕਰੋ ਤੇ ਇਸ ਦਾ ਜਵਾਬ ਖੁਦ ਮਿਲ ਜਾਏਗਾ।

ਪਿਛਲੇ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਰੱਬ ਤੋਂ ਭੁੱਲਿਆਂ ਨੇ ਸਾੜਿਆ। ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ। ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ, ਉਹ ਸੱਚ ਦਾ ਉਪਦੇਸ਼ ਕਰਦਾ ਹੈ, ਤੇ ਅਪਮਾਨ ਉਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਐਸਾ ਉਪਦੇਸ਼, ਕਿਉਂਕਿ ਇਹ ਇੱਕ ਹਕੀਕਤ ਹੈ, ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ੀਆ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਜਿਹੜਾ ਆਪਣੇ ਅੱਲਾ ਕੋਲੋਂ ਸਾਰਿਆਂ ਵਾਸਤੇ ਮਿਹਰ ਮੰਗੇ, ਸਾਰਿਆਂ ਵਾਸਤੇ ਰੱਬ ਕੋਲੋਂ ਦੁਆ ਮੰਗੇ। ਤੇ ਸਾਹਿਬ ਜੀ ਕਹਿੰਦੇ ਨੇ, ਸਰਬ ਜੀਆਂ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ। ਜਿਹੜਾ ਸਾਰਿਆਂ ਕੋਲੋਂ ਪਿਆਰ ਮੰਗੇ, ਸਾਰਿਆਂ ਨੂੰ ਪਿਆਰ ਦੇਵੇ, ਔਰ ਜਿਹੜਾ ਅੱਲਾ ਕੋਲੋਂ ਵੀ ਸਾਰਿਆਂ ਵਾਸਤੇ ਮਿਹਰ ਮੰਗੇ, ਸਾਹਿਬ ਜੀ ਕਹਿੰਦੇ ਨੇ ਉਹ ਮੁਸਲਮਾਨ ਹੈ। ਔਰ ਮੁਸਲਮਾਨ ਦਾ ਦਿਲ ਕਿਹੋ ਜਿਹਾ ਹੋਣਾ ਚਾਹੀਦਾ?

ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿੱਚ ਧਰਮੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿੱਚ ਸਿੱਖ ਧਰਮ ਵਿੱਚ ਅਣਖ ਨਾਲ ਜਿਉਣਾ, ਧਰਮ ਦੇ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਇਹ ਉਪਦੇਸ਼ ਹੈ। ਔਰ ਇਹੀ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ। ਅਣਖ ਨਾਲ ਜੀਓ, ਆਪਣੇ ਧਰਮ ਵਿੱਚ ਪੱਕੇ ਰਹੋ। ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ। ਕਮੀਆਂ ਹੁੰਦੀਆਂ ਹਨ, ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਇਹ ਝਗੜੇ ਉਸ ਵੇਲੇ ਵੀ ਸਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ, ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ। ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਹੈ ਬਾਬਾ ਨਾਨਕ, ਤੂੰ ਸਾਰਿਆਂ ਦਾ ਸਾਂਝਾ, ਤੈਨੂੰ ਮੁਸਲਮਾਨ ਵੀ ਮੰਨਦੇ ਨੇ, ਤੈਨੂੰ ਹਿੰਦੂ ਵੀ ਮੰਨਦੇ ਨੇ, ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਤੇ ਮੁਸਲਮਾਨ ਹੋਈ। ਸਾਨੂੰ ਇੱਕ ਗੱਲ ਦੱਸ ਹੈ ਬਾਬਾ ਨਾਨਕ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ? ਹੁਣ ਗੁਰੂ ਨਾਨਕ ਸਾਹਿਬ ਜੀ ਅੱਗੋਂ ਜਵਾਬ ਕੀ ਦਿੰਦੇ?

ਹੈ ਭਾਈ ਸੁਣੋ, ਸ਼ੁਭ ਅਮਲਾ ਬਾਜੋ ਦੋਨੋ ਰੋਈ, ਜੇ ਅਮਲ ਚੰਗੇ ਨੇ ਭਾਵੇਂ ਉਹ ਹਿੰਦੂ ਹੈ ਭਾਵੇਂ ਉਹ ਮੁਸਲਮਾਨ ਹੈ, ਉਹਨਾਂ ਨੂੰ ਰੋਣਾ ਹੀ ਪਵੇਗਾ, ਕਿਉਂਕਿ ਜਿਹੜਾ ਪਰਮੇਸ਼ਰ ਹੈ ਉਹਦੀ ਨਿਗਾਹ ਵਿੱਚ ਨਾਮ ਦੇ ਨਾਲ ਕੋਈ ਨਹੀਂ ਪੂਜਿਆ ਜਾਂਦਾ, ਉੱਥੇ ਤੇ ਜਿਹਦੇ ਅਮਲ ਚੰਗੇ ਨੇ ਉਹਨੂੰ ਹੀ ਆਦਰ ਮਿਲੇਗਾ।

ਆਪਸ ਵਿੱਚ ਝਗੜਾ ਤੇ ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ?

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿੱਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਿਰ ਵਿੱਚ ਕੋਈ ਨੀਵੀਂ ਜਾਤ ਦਾ ਨਹੀਂ ਜਾ ਸਕਦਾ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿੱਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ ਹੈ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿੱਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਪਰ ਖਾਲਸਾ ਉਹ ਹੈ ਜਿਹਦੇ ਵਿੱਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿੱਚੋਂ ਨਫ਼ਰਤ ਕੱਢੀਏ, ਦੁਬਧਾ ਭਾਵ ਦੂਰ ਕਰੀਏ, ਇੱਕ ਪਰਮੇਸ਼ਵਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਣ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ, ਭੇਖਣ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ। ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ। ਇਸ ਮੰਤਵ ਲਈ ਉਹਨਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਹਨਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਹਨਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਟਿਆਈ ਦਾ ਚਿੰਨ ਦੁੱਧ ਹੀ ਹੈ। ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਣ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ, ਪਰ ਭੇਖਣ ਸ਼ਾਹ ਨੇ ਅੱਗੇ ਵੱਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ। ਔਰ ਭੇਖਣ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸਨੂੰ ਕਿਸੇ ਨੇ ਮਸੀਤ ਤੇ ਮੰਦਿਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਹਨਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਿਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸੋਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੁਰਾ ਮਸੀਤ ਸੋਈ ਪੂਜਾ ਉਹ ਨਿਵਾਜ ਉਹੀ। ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ, ਪਰ ਫਿਰ ਵੀ ਦੇਖੋ ਆਮ ਹੁੰਦਾ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ। ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਹੈ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ, ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ, ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ।

ਜਾਨ ਏਕੇ ਦੇਹੇ ਏਕੇ ਬਾਨ ਇੱਕੋ ਵਰਗੀ ਅੱਖਾਂ ਇੱਕੋ ਵਰਗਾ ਨੱਕ ਇੱਕੋ ਵਰਗਾ ਸਰੀਰ ਇੱਕੋ ਵਰਗੀ ਬੋਲੀ ਇਨਸਾਨ ਦਾ ਸਰੀਰ ਹੱਡੀਆਂ ਮਾਸ ਦਾ ਬਣੇ ਅੰਦਰ ਪਰਮੇਸ਼ਰ ਦੀ ਜੋਤ ਅੱਲਾ ਦਾ ਨੂਰ ਕਹਿ ਲੋ ਪਰਮੇਸ਼ਰ ਦੀ ਜੋਤ ਕਹਿ ਲੋ ਵਾਹਿਗੁਰੂ ਦਾ ਨਿਵਾਸ ਕਰ ਲੋ ਪਰ ਉਦੋਂ ਹੈਰਾਨਗੀ ਹੁੰਦੀ ਹੈ ਕਿ ਜਦ ਇਨਸਾਨ ਇਨਸਾਨੀਅਤ ਨੂੰ ਭੁੱਲ ਕੇ ਇੱਕ ਦੂਸਰੇ ਉੱਤੇ ਜ਼ੁਲਮ ਕਰਦਾ ਹੈ ਤਾਕਤ ਮਿਲੇ ਤੇ ਤਾਕਤ ਨੂੰ ਭਲੇ ਪਾਸੇ ਲਾਉਣਾ ਚਾਹੀਦਾ ਹੈ ਇਨਸਾਨ ਨੂੰ ਇਨਸਾਨ ਦਾ ਘਰ ਨਹੀਂ ਸਾੜਨਾ ਚਾਹੀਦਾ ਇਨਸਾਨ ਨੂੰ ਇਨਸਾਨ ਪਿਆਰ ਕਰੇ ਤਾਂ ਹੀ ਇਸ ਸੰਸਾਰ ਵਿੱਚ ਆਇਆ ਉਹਦਾ ਸਫਲ ਹੋਵੇਗਾ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਝੁਕਾਉਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿੱਚ ਇਹ ਕਹੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਆਓ ਫਿਰ ਇਸ ਉਪਦੇਸ਼ ਨੂੰ

ਜਦੋਂ ਦੁੱਖਾਂ ਵਿੱਚ ਘਿਰਿਆ ਗਿਆ, ਕਸ਼ਟ ਆ ਗਏ, ਬਾਪੂ ਹੀ ਖਿਲਾਫ ਹੋ ਗਿਆ। ਤੋ ਕਹਿੰਦੇ ਨੇ, ਮਾਂ ਸਮਝਾਉਂਦੀ ਹੈ, ਬੇਟਾ ਆਰਾਮ ਦਾ ਨਾਮ ਛੱਡ ਦੇ। ਪ੍ਰਹਿਲਾਦ ਕਹਿੰਦੇ, ਅੰਮਾ ਮੈਂ ਪ੍ਰਭੂ ਦਾ ਨਾਮ ਨਹੀਂ ਛੱਡ ਸਕਦਾ, ਆ ਮੇਰੀ ਪਟੀਆ ਹੈ, ਇਹਦੇ ਉੱਤੇ ਰਾਮ ਦਾ ਨਾਮ ਲਿਖ ਦਿਓ। ਤੇ ਕਿਵੇਂ ਰਕਸ਼ਾ ਹੁੰਦੀ ਹੈ? ਗੁਰੂ ਪਾਤਸ਼ਾਹ ਫਰਮਾਉਂਦੇ ਨੇ,

ਤੇਰੇ ਬਾਰੇ ਸੁਣਦਾ ਸਮਝਦਾ ਮੈਂ ਮੰਨਦਾ ਜੋ ਹਮ ਅਧਮ ਕਰਮ ਕੈ ਪਤਿਤ ਭਏ ਮਾੜੇ ਕੰਮਾਂ ਕਰਕੇ ਅਸੀਂ ਤਾਂ ਪਾਪੀ ਹੋ ਗਏ ਪਰ ਤੇਰਾ ਵੀ ਤਾਂ ਨਾਂ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ਤੈਨੂੰ ਤਾਂ ਲੋਕ ਕਹਿੰਦੇ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਜੋ ਭੈ ਦੁਖੀ ਅਰ ਦੀਨ ਪ੍ਰਚੀਨ ਲਗ ਪੁਰਾਣੇ ਮਾੜੇ ਕਰਮਾਂ ਕਰਕੇ ਦੁਖੀ ਹੋ ਗਏ ਆ ਤੇ ਤੇਰਾ ਵੀ ਤਾਂ ਨਾਂ ਦੁੱਖ ਭੰਜਣ ਦੀਨ ਦੁੱਖ ਭੰਜਣ ਬਿਰਧ ਬਿਰਧਾਇਓ ਹੈ ਤੇਰਾ ਵੀ ਤਾਂ ਸੁਭਾਅ ਪੁਰਾਣਾ ਹੈ ਕਿ ਦੀਨਾਂ ਦੇ ਦੁੱਖ ਦੂਰ ਕਰਦਾ ਹੈ ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਪਏ ਮਾੜੇ ਕੰਮਾਂ ਦੇ ਬੰਧਨ ਚ ਪਏ ਹੋਏ ਅਸੀਂ ਜਿਉਂਦੇ ਹੀ ਨਰਕ ਚ ਪਏ ਗਏ ਆ ਕੁਝ ਤਾਂ ਹੁੰਦੇ ਨੇ ਮਰਨ ਤੋਂ ਬਾਅਦ ਨਰਕਾਂ ਚ ਜਾਣਗੇ ਐਸਾ ਸੋਚੀ ਬੈਠੇ ਨੇ ਨਰਕ ਤੋਂ ਡਰਦੇ ਨੇ ਪਰ ਮੇਰੇ ਮਾੜੇ ਕੰਮਾਂ ਨੇ ਤਾਂ ਮੈਨੂੰ ਇੱਥੇ ਹੀ ਨਰਕ ਬਣਾ ਕੇ ਰੱਖ ਦਿੱਤਾ ਹਿਰਦੇ ਵਿੱਚ ਨਰਕ ਬਣ ਗਏ ਆ ਘਰ ਚ ਨਰਕ ਬਣ ਗਏ ਆ ਜੀਵਨ ਦੀ ਜੁਗਤ ਹੋਵੇ ਤੇ ਘਰ ਸਵਰਗ ਬਣ ਜਾਂਦਾ ਹਿਰਦਾ ਹੀ ਸਵਰਗ ਬਣ ਜਾਂਦਾ ਜੀਵਨ ਦਾ ਢੰਗ ਠੀਕ ਨਾ ਹੋਵੇ ਇੱਕ ਹਿਰਦਾ ਕੀ ਤੇ ਇੱਕ ਘਰ ਕੀ ਆਲੇ ਦੁਆਲੇ ਨੂੰ ਬੰਦਾ ਨਰਕ ਬਣਾ ਕੇ ਰੱਖ ਦਿੰਦਾ ਮਰਨ ਤੋਂ ਬਾਅਦ ਤੇ ਨਰਕ ਦੀਆਂ ਗੱਲਾਂ ਇੱਕ ਪਾਸੇ ਜੀਵਨ ਵਿੱਚ ਵੀ ਨਰਕ ਸਵਰਗ ਚੱਲ ਰਿਹਾ ਕੁਝ ਐਸੇ ਵੀ ਨੇ ਜਿਹੜੇ ਕੰਡਿਆਂ ਦੀ ਸੇਜ ਤੇ ਵੀ ਸਵਰਗ ਬਣਾ ਪੈਂਦੇ ਤੇ ਕੁਝ ਐਸੇ ਵੀ ਨੇ ਮਾੜੇ ਕੰਮਾਂ ਵਾਲੇ ਮੇਰੇ ਵਰਗੇ ਜਿਹੜੇ ਫੁੱਲਾਂ ਦੀ ਸੇਜ ਤੇ ਵੀ ਨਰਕ ਖੜਾ ਕਰ ਲੈਂਦੇ ਮੇਰੀ ਕਰਨੀ ਤਾਂ ਇਸ ਤਰ੍ਹਾਂ ਦੀ ਹੈ ਮੈਂ ਤਾਂ ਨਰਕ ਨਿਵਾਸੀ ਹੋ ਗਿਆ ਮੈਂ ਨਰਕ ਬਣਾ ਲਿਆ ਮੈਂ ਜਿਉਂਦਾ ਹੀ ਨਰਕ ਚ ਪੈ ਗਿਆ ਪਰ ਨਰਕ ਨਿਵਾਰਨ ਜਗਤ ਜਸ ਗਾਇਆ ਲੋਕੀ ਤੇਰਾ ਜਸ ਗਾਉਂਦੇ ਨੇ ਤੂੰ ਨਰਕਾਂ ਵਿੱਚੋਂ ਕੱਢ ਲੈਣ ਦੀ ਸਮਰੱਥਾ ਵਾਲਾ ਤੇ ਨਾਲੇ ਇੱਕ ਗੱਲ ਹੋਰ ਹੈ ਸੰਸਾਰ ਦੀਆਂ ਗੱਲਾਂ ਹੋਰ ਨੇ ਨਿਰੰਕਾਰ ਦੀਆਂ ਗੱਲਾਂ ਹੋਰ ਸੁਣੀਆਂ ਨੇ ਸੰਸਾਰ ਦੀ ਗੱਲ ਤਾਂ ਇਹ ਹੈ ਕਿ ਹਰ ਕੋਈ ਇਹ ਸੋਚਦਾ ਹੈ ਕਿ ਮੇਰੇ ਨਾਲ ਕਿਸ ਨੇ ਕੀ ਕੀਤਾ ਹੈ ਤੇ ਮੈਂ ਉਹਦੇ ਨਾਲ ਕੀ ਕਰਾਂ ਜ਼ਰਾ ਜਿਹਾ ਪ੍ਰਤੀਤ ਹੋ ਜਾਵੇ ਕਿ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਤੇ ਬੰਦਾ ਵਿਉਂਤਾ ਕਰਦਾ ਕਿ ਹੁਣ ਮੈਂ ਕਿਹੜੇ ਵੇਲੇ ਉਹਨੂੰ ਚਾਰ ਹੱਥ ਵਿਖਾਵਾਂ ਤੇ ਜੇ ਕਿਤੇ ਇਹ ਅਹਿਸਾਸ ਹੋ ਜਾਵੇ ਮਹਿਸੂਸ ਹੋ ਜਾਵੇ ਕਿਸੇ ਨੇ ਮੇਰੇ ਨਾਲ ਭਲਾ ਕੀਤਾ ਤੇ ਬੰਦਾ ਚਾਹੁੰਦਾ ਇਹ ਭਾਜੀ ਹੁਣ ਕਦੋਂ ਮੋੜਾਂ ਪਰ ਇਹ ਤਾਂ ਸੰਸਾਰੀਆਂ ਦੀਆਂ ਗੱਲਾਂ ਨੇ ਹਿਸਾਬ ਰੱਖਣ ਵਾਲਿਆਂ ਦੀਆਂ ਗੱਲਾਂ ਨੇ ਤੇ ਤੇਰੇ ਨਾਲ ਤਾਂ ਹਿਸਾਬ ਨਹੀਂ ਰਹਿ ਸਕਦਾ ਕਿਉਂਕਿ ਜਿਤਨੇ ਤੂੰ ਗੁਣ ਮੇਰੇ ਨਾਲ ਕੀਤੇ ਨੇ ਜਿੰਨੇ ਤੂੰ ਮੇਰੇ ਤੇ ਪਰਉਪਕਾਰ ਕੀਤੇ ਨੇ ਜੇ ਮੈਂ ਉਹਨਾਂ ਦਾ ਹਿਸਾਬ ਕਰਨ ਬਹਿ ਜਾਵਾਂ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ ਕਿ ਇੰਨਾ ਤੇਰਾ ਪਰਉਪਕਾਰ ਤੇ ਇੰਨਾ ਮੈਂ ਵਿਸਾਰ ਦੇਣ ਵਾਲਾ ਇੰਨਾ ਮੈਂ ਕਿਰਤ ਕਰਨਾ ਚੇਤੇ ਹੀ ਨਹੀਂ ਰਹਿੰਦਾ ਪਰ ਇੱਕ ਗੱਲ ਹੈ ਲੋਕਾਂ ਦੇ ਨਾਲ ਗੁਣ ਕੀਤੇ ਗੁਣ ਹੋਣ ਦੀ ਆਸ ਗੁਣ ਕਰਨ ਵਾਲੇ ਨਾਲ ਗੁਣ ਕਰਨ ਦਾ ਸੰਕਲਪ ਐਸਾ ਤਾਂ ਸੰਸਾਰ ਤੇ ਚੱਲਦਾ ਪਰ ਇਹ ਤਾਂ ਲੋਕੀ ਕਰ ਲੈਂਦੇ ਨੇ ਇਹ ਕੋਈ ਬੜੀ ਗੱਲ ਨਹੀਂ ਹੈ ਮਾੜੇ ਚੰਗੇ ਸਾਰੇ ਲੋਕ ਐਸਾ ਕਰ ਲੈਂਦੇ ਨੇ ਗੁਣ ਕੀ ਇਹ ਗੁਣ ਸਭ ਕੋ ਕਰੇ ਕਿਰਪਾ ਨਿਧਾਨ

ਇਹ ਗੁਣ ਤੋਂ ਹੀ ਬਣਾਵੇ। ਸਵਾਦ ਦਾ ਤਾਂ ਵੀ ਮੈਂ ਔਗਣ ਕਰੀ ਜਾਵਾਂ ਤੇ ਤੂੰ ਫਿਰ ਵੀ ਮੇਰੇ ਤੇ ਪਰਉਪਕਾਰ ਜਾਰੀ ਰੱਖੇ। ਉਹ ਕਥਾ ਆਪਾਂ ਪੜ੍ਹਨੇ ਸੁਣਨੇ ਆ ਨਾ। ਸਾਧੂ ਇਸ਼ਨਾਨ ਕਰ ਰਹੇ ਅਸੀਂ ਸਰਦੀ ਦੇ ਦਿਨ, ਅੰਮ੍ਰਿਤ ਵੇਲਾ, ਨਦੀ ਦੇ ਕਿਨਾਰੇ ਇਸ਼ਨਾਨ ਕਰ ਰਹੇ ਹੈ ਤੇ ਇਸ਼ਨਾਨ ਕਰਦਿਆਂ ਕਰਦਿਆਂ ਉਹ ਫੁਟਾਲੇ ਦੀ ਮੱਧਮ ਰੋਸ਼ਨੀ ਵਿੱਚ ਵੇਖਦਾ ਹੈ ਪਾਣੀ ਦੇ ਵਿੱਚ ਇੱਕ ਪਿੱਛੂ ਰੁੜਿਆ ਜਾ ਰਿਹਾ। ਉਸ ਸਰਦੀ ਦੇ ਵਿੱਚ ਠੰਡੇ ਪਾਣੀ ਵਿੱਚ ਪਿੱਛੂ ਬੇਜਾਨ ਹੋ ਕੇ ਪਾਣੀ ਚ ਰੁੜਿਆ ਜਾ ਰਿਹਾ ਤੇ ਸਾਧ ਨੂੰ ਤਰਸ ਆ ਗਿਆ। ਉਹਨੇ ਛੇਤੀ ਨਾਲ ਹੱਥ ਅੱਗੇ ਕਰਕੇ ਠੰਡੇ ਪਾਣੀ ਚ ਅੱਗੇ ਹੋ ਕੇ ਉਸ ਪਿੱਛੂ ਨੂੰ ਤਲੀ ਤੇ ਲੈ ਲਿਆ। ਹੱਥ ਦੀ ਨਿੱਘ ਪਾ ਕੇ ਬੇਜਾਨ ਪਿੱਛੂ ਦੇ ਸਰੀਰ ਵਿੱਚ ਥੋੜੀ ਜਿਹੀ ਹਰਕਤ ਆਈ ਤੇ ਹੌਲੀ ਹੌਲੀ ਜ਼ਿੰਦਗੀ ਪਰਤ ਪਈ। ਮਨੁੱਖੀ ਹੱਥ ਦੀ ਗਰਮੀ ਪਾ ਕੇ, ਮਨੁੱਖੀ ਖੂਨ ਦੀ ਗਰਮੀ ਪਾ ਕੇ ਉਹ ਪਾਣੀ ਦੀ ਠੰਡ ਨਾਲ ਸੁੰਨ ਹੋਇਆ ਪਿੱਛੂ ਸਜੀਵ ਹੋ ਉੱਠਿਆ। ਹੌਲੀ ਹੌਲੀ ਆਪਣੇ ਪੈਰਾਂ ਤੇ ਹੋਇਆ ਤੇ ਫਿਰ ਮਾਨਸ ਗੰਧ ਪਾ ਕੇ, ਮਨੁੱਖ ਦੇ ਖੂਨ ਦੀ ਗੰਧ ਪਾ ਕੇ ਪੂਰੀ ਹੋਸ਼ ਚਾਹੁੰਦਿਆਂ ਉਹਨੇ ਸਭ ਤੋਂ ਪਹਿਲਾਂ ਕੰਮ ਕੀਤਾ ਜੋ ਕਰਦਾ ਆਇਆ ਕਿ ਮਨੁੱਖ ਦਾ ਖੂਨ ਮਿਲੇ, ਮਨੁੱਖ ਦਾ ਸਰੀਰ ਮਿਲੇ ਤੇ ਡੰਗ ਮਾਰਦਾ ਹੈ। ਉਹਨੇ ਡੰਗ ਮਾਰੇ, ਹੁਣ ਪਿੱਛੂ ਦਾ ਡੰਗ ਬੜਾ ਕਹਿਰ ਹੈ, ਬੜੀ ਜ਼ਬਰਦਸਤ ਦਰਦ ਪੈਦਾ ਕਰਦਾ। ਉਸ ਦਰਦ ਦੇ ਨਾਲ ਸਾਧੂ ਦਾ ਹੱਥ ਕੰਬ ਗਿਆ, ਹੱਥ ਨੀਲਾ ਪੈ ਗਿਆ, ਜਿੱਥੇ ਉਹਨੇ ਡੰਗ ਮਾਰਿਆ ਉੱਥੇ ਕਾਲਾ ਜਿਹਾ ਨਿਸ਼ਾਨ ਪੈ ਗਿਆ। ਕੰਬੇ ਹੱਥ ਤੋਂ, ਹੱਥ ਕੰਬਣ ਕਰਕੇ ਪਿੱਛੂ ਫੇਰ ਪਾਣੀ ਚ ਡਿੱਗ ਪਿਆ। ਲੇਕਿਨ ਸਾਧ ਨੇ ਛੇਤੀ ਨਾਲ ਇੱਕ ਕਦਮ ਹੋਰ ਪਾਣੀ ਚ ਗਹਿਰਾ ਜਾ ਕੇ ਉਸ ਪਿੱਛੂ ਨੂੰ ਫੇਰ ਆਪਣੀ ਤਲੀ ਤੇ ਲੈ ਲਿਆ। ਦਰਦ ਨਾਲ ਕੰਬਦੀ ਤਲੀ ਤੇ ਫੇਰ ਪਿੱਛੂ ਨੂੰ ਬਿਠਾ ਲਿਆ। ਕੁਛ ਤਾਂ ਵੈਸੇ ਮਨੁੱਖੀ ਸਰੀਰ ਦੀ ਗਰਮੀ ਤੇ ਡੰਗ ਵੱਜੇ ਕਰਕੇ ਉਹ ਤਲੀ ਹੋਰ ਗਰਮ ਹੋ ਉੱਠੀ। ਐਤਕੀ ਪਿੱਛੂ ਹੋਰ ਛੇਤੀ ਉਸ ਸਰਦੀ ਦੇ ਪ੍ਰਭਾਵ ਤੋਂ ਨਿਕਲ ਗਿਆ, ਕਿਉਂਕਿ ਹੁਣ ਤਾਂ ਪਾਣੀ ਚ ਡਿੱਗਦੇ ਹੀ ਚੁੱਕ ਲਿਆ ਗਿਆ ਸੀ। ਬਹੁਤ ਛੇਤੀ ਹੋਸ਼ ਵਿੱਚ ਆਇਆ, ਬਹੁਤ ਛੇਤੀ ਆਪਣੀ ਪੈਰਾਂ ਤੇ ਹੋਇਆ ਤੇ ਦੂਜੀ ਵਾਰੀ ਫੇਰ ਉਹਨੇ ਤਲੀ ਦੇ ਵਿਚਕਾਰ ਡੰਗ ਮਾਰੇ। ਦਰਦ ਅੱਗੇ ਹੀ ਅਸਹਿ ਸੀ, ਹੁਣ ਦੂਜੀ ਥਾਂ ਤੇ ਡੰਗ ਵੱਜਾ, ਹੱਥ ਫੇਰ ਲਰਜ ਗਿਆ, ਕੰਬ ਗਿਆ। ਸਾਧੂ ਦੇ ਹੱਥੋਂ ਪਿੱਛੂ ਫੇਰ ਡਿੱਗ ਪਿਆ। ਪਾਣੀ ਚ ਰੁੜੇ ਜਾਂਦੇ ਪਿੱਛੂ ਨੂੰ ਲੈਣ ਵਾਸਤੇ ਫੇਰ ਅੱਗੇ ਗਹਿਰੇ ਪਾਣੀ ਵੱਲ ਵਧਿਆ ਤੇ ਪਿੱਛੋਂ ਚੇਲਾ ਕਹਿੰਦਾ, ਮਹਾਰਾਜ ਕੀ ਕਰਦੇ ਹੋ? ਦੂਸਰਾ ਸਾਧੂ ਕਹਿੰਦਾ, ਮਹਾਤਮਾ ਜੀ ਕੀ ਕਰ ਰਹੇ ਹੋ? ਹੱਥ ਵੱਲ ਵੇਖੋ। ਪਰ ਇਹਨੇ ਇੱਕ ਨਹੀਂ ਸੁਣੀ, ਛੇਤੀ ਨਾਲ ਪਿੱਛੂ ਨੂੰ ਪਾਣੀ ਚੋਂ ਕੱਢ ਕੇ ਤੇ ਕਾਹਲੀ ਨਾਲ ਬਾਹਰ ਲੈ ਆਇਆ। ਪਰ ਬਾਹਰ ਆਉਂਦਿਆਂ ਆਉਂਦਿਆਂ ਪਿੱਛੂ ਨੇ ਇੱਕ ਡੰਗ ਹੋਰ ਮਾਰ ਦਿੱਤਾ। ਇਹਨੇ ਕੰਬਦੇ ਹੱਥ ਨਾਲ ਵੀ ਉਸ ਨੂੰ ਬਾਹਰ ਕਿਨਾਰੇ ਤੇ ਸੁੱਟ ਦਿੱਤਾ। ਚੇਲੇ ਨੇ ਦੌੜ ਕੇ ਹੱਥ ਪਕੜ ਲਿਆ, ਕਹਿੰਦਾ ਇਹ ਕੀ ਕਰ ਲਿਆ? ਹੱਥ ਸਾਰਾ ਨੀਲਾ ਹੋ ਗਿਆ, ਜ਼ਹਿਰ ਚੜ ਰਹੀ ਹੈ। ਇਹ ਜ਼ਹਿਰ ਖੂਨ ਚ ਸ਼ਾਮਿਲ ਹੋ ਕੇ ਤੁਹਾਡੇ ਸਾਰੇ ਸਰੀਰ ਚ ਫੈਲੇਗੀ, ਤਪ ਹੋ ਜਾਏਗਾ, ਬੁਖਾਰ ਹੋ ਜਾਏਗਾ। ਪਤਾ ਨੀ ਕਿੰਨਾ ਚਿਰ ਠੀਕ ਹੋਣ ਨੂੰ ਲੱਗੇ, ਔਰ ਇਸ ਹੱਥ ਨੂੰ ਠੀਕ ਹੁੰਦਿਆਂ ਪਤਾ ਨੀ ਕਿੰਨੀ ਦੇਰ ਲੱਗੇ। ਚਲੋ ਕਿਸੇ ਸਿਆਣੇ ਸੰਨਿਆਸੀ ਕੋਲ ਚੱਲ ਕੇ ਜਲਦੀ ਦਵਾਈ ਲਈਏ। ਪਰ ਤੁਸੀਂ ਇਹ ਕੀਤਾ ਕੀ? ਕਹਿੰਦਾ ਜੋ ਮੈਨੂੰ ਕਰਨਾ ਚਾਹੀਦਾ ਸੀ, ਪਾਣੀ ਚ ਰੁੜੇ ਜਾਂਦੇ ਨੂੰ ਬਚਾਉਣਾ ਮੇਰਾ ਕੰਮ ਨਹੀਂ। ਕਹਿੰਦਾ ਪਰ ਮਹਾਰਾਜ ਉਹਨੇ ਡੰਗ ਮਾਰਿਆ, ਤੁਹਾਨੂੰ ਪਤਾ ਡੰਗ ਮਾਰਨਾ ਉਹਦਾ ਸੁਭਾਅ, ਇੱਕ ਵਾਰੀ ਡੰਗ ਮਾਰਿਆ, ਦੂਜੀ ਵਾਰੀ। ਕਹਿੰਦੇ ਨੇ ਕਮਲਿਆ, ਕਮਾਲ ਹੈ, ਤੂੰ ਕੈਸਾ ਬੰਦਾ ਹੈ, ਮੈਨੂੰ ਕੀ ਸਮਝਾਉਣਾ ਚਾਹੁੰਦਾ? ਜੇ ਪਿੱਛੂ ਦਾ ਸੁਭਾਅ ਡੰਗ ਮਾਰਨਾ ਤੇ ਮੇਰਾ ਸੁਭਾਅ ਰੁੜੇ ਜਾਂਦਿਆਂ ਨੂੰ ਬਚਾਉਣਾ, ਮਰਦਿਆਂ ਨੂੰ ਜੀਵਨ ਦਾਨ ਦੇਣ ਦਾ ਯਤਨ ਕਰਨਾ, ਜੇ ਉਹ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡਦਾ ਤੇ ਮੈਂ ਬਚਾਉਣ ਦਾ ਸੁਭਾਅ ਕਿਉਂ ਛੱਡ ਦੇ? ਜੇ ਉਹ ਆਪਣਾ ਕੰਮ ਨਹੀਂ ਛੱਡਦਾ, ਉਹ ਬਾਰ ਬਾਰ ਹੋਸ਼ ਚਾਹੁੰਦਾ ਤੇ ਡੰਗ ਮਾਰਦਾ ਵੀ ਨਹੀਂ ਵੇਖਦਾ ਮੈਨੂੰ ਇਹਨੇ ਬਚਾਇਆ, ਤੇ ਮੈਂ ਫਿਰ ਇਹ ਕਿਉਂ ਵੇਖਾਂ ਕਿ ਮੈਨੂੰ ਡੰਗ ਮਾਰਦਾ? ਮੇਰਾ ਕੰਮ ਬਚਾਉਣਾ, ਉਹਦਾ ਕੰਮ ਡੰਗ ਮਾਰਨਾ। ਉਹ ਆਪਣਾ ਕੰਮ ਨਹੀਂ ਛੱਡਦਾ, ਮੈਂ ਆਪਣਾ ਕੰਮ ਕਿਉਂ ਛੱਡਦੇ ਹਾਂ? ਤੇ ਜੇ ਮੈਂ ਇਹੀ ਵਾਸਤਾ ਦੇਵਾਂ, ਮੇਰੇ ਸਾਹਿਬ, ਮੇਰੇ ਠਾਕੁਰ, ਮੇਰੇ ਮਾਲਕ, ਮੇਰੇ ਪ੍ਰਭੂ, ਮੇਰਾ ਸੁਭਾਅ ਤਾਂ ਗਲਤੀਆਂ ਕਰਨਾ, ਪਰ ਤੇਰਾ ਸੁਭਾਅ ਤਾਂ ਬਖਸ਼ਣਾ ਹੈ। ਤੂੰ ਤਾਂ ਮਿਹਰਬਾਨ ਹੈ, ਬਖਸ਼ੰਦ ਹੈ, ਮੈਂ ਔਗਣ ਕਰੀ ਜਾਵਾਂ ਤੇ ਤੂੰ ਬਖਸ਼ੀ ਜਾਵੇਂ, ਇਹ ਆਪਣੀ ਆਪਣੀ ਥਾਂ ਠੀਕ ਰਹੇਗਾ। ਇਹ ਠੀਕ ਹੈ ਕਿ ਮੈਂ ਆਪਣੇ ਔਗਣਾਂ ਨੂੰ ਵੇਖ ਰਿਹਾ, ਮੈਂ ਚਾਹੁੰਦਾ ਵੀ ਹਾਂ ਕਿ ਮੈਂ ਠੀਕ ਹੋ ਜਾਵਾਂ, ਪਰ ਮੈਂ ਤੇਰੇ ਤੇ ਆਸ ਰੱਖਦਾ ਮੇਰੇ ਮਾਲਕ ਕਿ ਜੇ ਮੇਰੇ ਔਗਣਾਂ ਦਾ ਹੀ ਹਾਲ ਰਿਹਾ, ਬੜੀ ਘਬਰਾਹਟ ਹੁੰਦੀ ਮੈਨੂੰ। ਭਾਈ ਸਾਹਿਬ ਕਹਿੰਦੇ ਨੇ
भगत वचन सुन होत हो निराश हृदय। जदों मैं सुनना कि भगतां दा बड़ा ख्याल रखदा है, प्रभु भगतां नूं बहुत बौड़दा है, ते मैं निराश हो जाना कि मैं तां पापी हां, मैं तां भगतां वाली गल मेरे च तां कोई नहीं, मेरा की बनेगा। पर जिस वेले दूजी गल सुनना भी पतत पावन भी है, फिर पतत पावन सुन आशा और आधार हो, फिर आशा बढ़ जाती भी कोई गल नहीं, पापियां दी भी सार लैण वाला है। फिर मैनू पता लगदा है तेरे बारे, मैं सुनना तेरा जस करन वालियां तों इह गल सुनना कि तू अंतर जामी है, मेरी जान निकल जांदी है कि मेरे अंदर तां फिर बहुत कुफर चल रहे, मेरे तां अंदर बुराई चल रही, हर एक दा बुरा चित रहे हैं, तेरे तो मुनकर हां, ना शुकरा हां, कित कण हां, अजे बाहरों तां मैं पर्दा माड़ा मोटा बना लिया, पर अंदर जो कुछ मेरे चल रहा, जे तू अंतर जामी सुनना। मैनू बड़ी घबराहट हुंदी कि मेरे अंदर दा सारा कुछ तू जानना है, हालांकि मेरे अंदर दा सारा कुछ मैनू भी नहीं पता, और वाकई नहीं पता। जे कि अपने आप ते निगाह मारीए ना, अपने बारे बहुत कुछ पता लगे, ते जे अपने बारे कुछ माड़ा पता लगे तो उस माड़े नू अंदरों कढ़न दा जतन भी हो सकदा है। भाई साहब कहंदे ने मैनू तां अपना पता नहीं, तैनू मेरा पता है, क्योंकि तू अंतर जामी है। ते जिस वेले सुनना के तू अंतर जामी है, अंतर जामी सुन, कंपत हो अंतरगत, अंदर कंप जांदा मेरा, क्यों तां जानदा है मेरा अंदर दा सारा कुछ। पर जिस वेले दूजे पासों सुनना के दीना उते दया करन वाले, ते फिर मेरा डर दूर हो जांदा है, मेरा भरम जांदा रहिंदा है। दीन के दयाल सुन पहे भ्रमटार हो, भरोसा उसका भी बच जावांगा, क्योंकि तेरा सुभाव दीन दयाल भी तो है ना। मैं कपटी होवां, तू अंतर जामी है, तू जानना मेरे कपट नूं, पर पतत उदाहरण बिरद है, तेरा मालिक तेरा सुभा है। मैं मनदा लख निंदक लख बेमुखा, एक नहीं अनेकां निंदकां वर्गा मैं एक निंदक, अनेकां बेमुखा वर्गा मैं एक बेमुख, वेख लै। अनेकां दुष्टां वर्गा एक दुष्ट, अनेकां लून हरामियां वर्गा नमक हरामा वर्गा, जिसका खान उसका बुरा सोचने वाला, लून खा के हलाल ना करने वाला, अनेक एहोजिया वर्गा मैं एक, मालिक नाल त्रोह करने वाला, स्वामी त्रोही अकिरत खान, चोर जार लख लख बहनामी, अंदर चोरी चल रही, माड़े संबंधा वाला, अनेकां मेरे ते ऊजां लगियां होईयां, और जिस चीज नूं समाज पाप मनदा है कि किसे विद्वान किसे पवित्र बंदे दा इत्थे ब्राह्मण शब्द वरतिया, भाई साहब क्योंकि समाज ने मन लिया सी कि ब्राह्मण विद्वान है, ब्राह्मण पवित्र है, ब्राह्मण चंगा है, क्योंकि भगती करदा कराउंदा है, यज्ञ करदा कराउंदा है, दान लैण दा पात्र है, समाज ने उस नूं उच्चा मन लिया, ते पुरातन समय तो यह मनिया जांदा रहा है कि ब्राह्मण दी हत्या हो जावे ते बहुत वड्डा पाप लगदा है। ते कहिंदे ने जिहड़ा ओह ब्राह्मण दे मारन दा पाप लगदा है ना, इहो जिहा कई पापां दा मैं भागी हां। इसे तरह गऊ नूं मारना भी पाप मनिया गया उस समाज विच। ते कहिंदे ने जिहो जिहा सनातन समाज विच गऊ मारन दा पाप है, इहो जिहा कई पापां दा मैं भागी। किसे दे खानदान दी वंश दी तबाही करन दा जिहड़ा पाप लगदा है, इहो जिहा भी कई पापां दा मैं भागी। लाइतबार जिसका कोई इतबार नहीं, जिसका कोई भरोसा नहीं कीता जा सकदा, इहो जिहा हजारां बंदियां वर्गा मैं एक बेइतबारा बंदा, कूड़ियार झूठा, गुरगोप लख, गुरु दी गल ना मनन वाला, उल्टा गुरु ते किंतु करन वाला, गुरु दी निंदिया करन वाला, गुनाहगार,
ते लखां बदनामियां वाले पापा वाला, बड़े पापा वाला, वड्डे पापा वाला, वड्डे अपराधा वाला, महापापी औगणा दा भरिया होया और इसे करके खुआर हो रहे हैं, इसे करके मैं जीवन नरक बना बैठा। फिर भी अंदर मेरे नरक चल रहे हैं, आले दुआले मैं सुख नहीं दे रहा, फिर भी मैं उत्तों चंगा बाणा पा के, चंगा लिबास पा के, मैं कई बारी पाखंड भी कीता, पर ए तां मेरा दगा होया। ए होर लोकां नाल धोखा कमाउण वाली, दगा कमाउण वाली गल हो गई। एक अगे पापी सां, एक उत्ते लोकां नूं धोखा दे के, एक पापी एक पाप नूं छुपा के ते उत्तों पुन्नी बनण दा जतन कीता। लख लिबासी दगाबाज, लख शैतान सलाम सलामी, एक शैतान दी गल नहीं, लखां शैतान जिन्हूं सलाम करने, हो जा वड्डा शैतान मेरे अंदर बैठा। मेरे मालिक तू ता वेख रहा मेरे अंदर दिया सारिया करतूतां, पर मैं कैसा हां, करदा हां ते करके मुकर जांदा, लोकां कोल ता मुकर जावां, तेरे कोल भी मुकर जांदा। तू वेखे हो मुकरा हो कपटी, तू अंतर जामी, मेरे तो अंदर कपट है, पर तू तो जानना सारा कुछ, पर मैं भी

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਭਗਵਾਨ ਕ੍ਰਿਸ਼ਨ ਅਤੇ ਸੁਦਾਮੇ ਦੀ ਮਿੱਤਰਤਾ ਨੂੰ ਸਾਹਮਣੇ ਰੱਖਦੇ ਹੋਏ ਕੁਛ ਆਪਣੇ ਵਿਚਾਰ ਫਰਮਾਨ ਕੀਤੇ ਹਨ। ਪੌੜੀ ਵਿੱਚ ਕਹਿੰਦੇ ਨੇ ਕੁਛ ਮਿੱਤਰਤਾ ਦੀਆਂ ਨਿਸ਼ਾਨੀਆਂ ਦਿੱਤੀਆਂ ਨੇ ਭਗਵਾਨ ਕ੍ਰਿਸ਼ਨ ਬਾਰੇ ਅਤੇ ਸੁਦਾਮੇ ਦੇ ਬਾਰੇ ਕਿ ਕਿਸ ਤਰ੍ਹਾਂ ਦੀ ਮਿੱਤਰਤਾ ਸੀ। ਭਾਈ ਸਾਹਿਬ ਫਰਮਾਨ ਕਰਦੇ ਨੇ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਕਹਿੰਦੇ ਨੇ ਬਿਪਤਾ ਦਾ ਮਾਰਿਆ ਦਲਿਦਰੀ ਸੁਦਾਮਾ, ਸਾਰੇ ਕਹਿੰਦੇ ਨੇ ਕਿ ਇਹ ਭਗਵਾਨ ਕ੍ਰਿਸ਼ਨ ਜੋ ਅੱਜ ਦੇ ਮਾਲਕ ਨੇ ਇਹ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ। ਅਤੇ ਏਡੇ ਵੱਡੇ ਭਗਵਾਨ ਕ੍ਰਿਸ਼ਨ ਮਹਾਰਾਜੇ ਜਿਹੜੇ ਹਨ, ਦੁਆਰਕਾ ਨਗਰੀ ਦੇ ਜਿਹੜੇ ਮਾਲਕ ਹਨ, ਅਨੇਕਾਂ ਗਰੀਬਾਂ ਨੂੰ ਦਾਨ ਕਰਦੇ ਹਨ, ਸੁੱਖ ਦਿੰਦੇ ਹਨ, ਅਤੇ ਇਹ ਬਾਲ ਸਖਾਈ ਮਿੱਤਰ ਸਤਾਉਂਦਾ ਹੋਇਆ ਇਸ ਨੂੰ ਸਾਰੇ ਕਹਿੰਦੇ ਹਨ ਇਹ ਬਾਲ ਸਖਾਈ ਮਿੱਤਰ ਹੈ, ਇਹ ਸਦਾਉਂਦਾ ਹੈ ਬਾਲ ਸਖਾਈ ਮਿੱਤਰ, ਅਤੇ ਫਿਰ ਵੀ ਗਰੀਬ ਹੈ। ਰੋਜ਼ ਉਸਦੀ ਪਤਨੀ, ਕਿਉਂਕਿ ਬ੍ਰਾਹਮਣ ਹੈ ਸੁਦਾਮਾ ਅਤੇ ਇਹਦੀ ਪਤਨੀ ਨੂੰ ਬ੍ਰਾਹਮਣੀ ਕਿਹਾ ਹੈ, ਕਹਿੰਦੇ ਨੇ ਰੋਜ਼ ਬ੍ਰਾਹਮਣੀ ਕਹਿੰਦੀ ਹੈ ਕਿ ਇਹ ਸੁਦਾਮਾ ਤੂੰ ਜਗਦੀਸ਼ ਨੂੰ ਮਿਲ ਤੇ ਸਹੀ, ਉਹ ਤੇਰੇ ਦੁੱਖ ਦੂਰ ਕਰ ਦੇਵੇਗਾ। ਅਤੇ ਭਾਈ ਸਾਹਿਬ ਇਸੇ ਮਿੱਤਰਤਾ ਦੀਆਂ ਨਿਸ਼ਾਨੀਆਂ ਨੂੰ ਦੱਸਦੇ ਹੋਏ ਅੱਗੇ ਫਰਮਾਨ ਕਰਦੇ ਹਨ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਅਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਅਤੇ ਸੋਚਦਾ ਹੈ ਅਸੀਂ ਤਾਂ ਬਚਪਨ ਦੇ ਮਿੱਤਰ ਸਾਂ ਅਤੇ ਹੁਣ ਤਾਂ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕਿ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ, ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਅਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿੱਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ। ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਅਤੇ ਦੋਨੋਂ ਹੀ ਆਪਣੇ ਆਪਣੇ ਅਸੂਲ 'ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਅਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਛ ਮੰਗਿਆ ਲਿਆ ਅਤੇ ਇੱਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ 'ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਅਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਅਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ ਹੈ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਅਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ। ਅਤੇ ਗਰੀਬ ਹੋਵੇ ਅਤੇ ਗਰੀਬ ਕਹਿੰਦਾ ਹੈ ਆਪਣੇ ਅਮੀਰ ਮਿੱਤਰ ਨੂੰ, ਕੋਈ ਮੇਰੀ ਮਦਦ ਕਰ ਦੇ। ਸੰਸਾਰ ਦੇ ਵਿੱਚ ਤਾਂ ਇਹ ਕੁਝ ਦੇਖਣ ਵਿੱਚ ਆਉਂਦਾ ਹੈ, ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ਼ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ 'ਤੇ ਕਾਇਮ। ਅਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਅਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸਨੂੰ ਆਪਣੇ ਸਿੰਘਾਸਨ 'ਤੇ ਬਿਠਾਇਆ ਅਤੇ ਸਿੰਘਾਸਨ 'ਤੇ ਬਿਠਾਉਣ ਤੋਂ ਬਾਅਦ ਉਸਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ। ਅਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆਂ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ।

ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ ਨੌ ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ।

ਬੰਨੇ ਹੋਏ ਸਨ ਪੋਟਲੀ ਦੇ ਵਿੱਚ ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਇਹਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ।

0: ਨਹੀਂ ਹੋ ਰਹੀ ਹੈ ਤੁਹਾਡਿਆਂ। ਮੈਂ ਜੋ ਕੁਛ ਵੀ ਕੀਤਾ ਇਸ ਲਈ ਕੀਤਾ ਕਿ ਤੂੰ ਆਦਮੀ ਪੈੜਾ ਨਹੀਂ, ਹਾਲਾਤ ਨੇ ਤੈਨੂੰ ਪੈੜੇ ਗਰਮ ਕਰਨ ਲਈ ਮਜਬੂਰ ਕੀਤਾ ਹੋਏਗਾ। ਦੇਖ ਲਿਆ ਇਹਨਾਂ ਦੌਲਿਆ ਜਿਹਨਾਂ ਸਾਥੀਆਂ ਨੇ ਤੈਨੂੰ ਇੰਨਾ ਮਾਣ ਸੀ ਤੈਨੂੰ ਇਕੱਲਿਆ ਛੱਡ ਕੇ ਨੱਸ ਗਏ।
1: ਤੁਸੀਂ ਅੱਜ ਮੇਰੀ ਅੱਖਾਂ ਖੋਲਤੀਆਂ ਸੱਚ ਜੀ।
0: ਦੌਲੇ ਖਾਂ ਤੇਰੇ ਅੰਦਰ ਉਹ ਖੂਬੀਆਂ ਨੇ ਜਿਹਨਾਂ ਨੂੰ ਸਹੀ ਰਾਹ ਤੇ ਲਗਾਵੇ ਤੇ ਇੱਕ ਮਹਾਨ ਇਨਸਾਨ ਬਣ ਜਾਏਗਾ।
1: ਮਹਾਨ ਇਨਸਾਨ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਤਾਂ ਹੋਰਿਆ ਕਿੰਨਿਆਂ ਦੇ ਖੂਨ ਨਾਲ ਹੱਥ ਰੰਗੇ ਨੇ, ਕਿੰਨੇ ਜ਼ੁਲਮ ਕੀਤੇ ਨੇ।
0: ਪਰਮਾਤਮਾ ਬਖਸ਼ਣਹਾਰ ਹੈ, ਇਹਦਾ ਨਾਂ ਲੈਣ ਨਾਲ ਤੇਰੇ ਅੰਦਰ ਇੱਕ ਜਾਗ੍ਰਿਤੀ ਆਏਗੀ, ਫਿਰ ਤੂੰ ਦੌਲਾ ਡਾਕੂ ਨਹੀਂ ਦੌਲਤ ਖਾਂ ਫਕੀਰ ਰਖਵਾਏਗਾ। ਯਾਦ ਕਰ ਖੁਦਾ ਨੂੰ, ਪੜ ਕਰਨਾ
1: ਕਲਮਾ। ਮੈਂ ਤਾਂ ਇੱਕ ਅਨਪੜ੍ਹ ਗਵਾਰ ਹਾਂ, ਮੈਂ ਕੀ ਜਾਣਾ ਕਲਮਾ ਕੀ ਹੁੰਦਾ ਸਰ।
0: ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਬੋਲ ਯਾ ਅੱਲਾ,
1: ਯਾ ਅੱਲਾ,
0: ਯਾ ਅੱਲਾ।

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ, ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ, ਰਾਮ ਰਸਾਇਣ ਨਿਤ ਉਠ ਪੀਵੋ, ਹਰ ਹਰ ਹਰ ਹਰ ਰਸਨਾ ਕਹੋ।

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦੇਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤਾਂ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

सदगुरु की बाणी सत सत कर जानो गुर सिखो। हर करता आप मोह गढ़ाए,

ਵੱਡਾ ਮਾਲਕ ਹੈ ਤੇਰਾ ਨਾਮ ਪਦਾਰਥ ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ ਇਹ ਤੇਰੀ ਹੀ ਬਖਸ਼ਿਸ਼ ਹੈ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ ਉਸਨੇ ਸਾਰੇ ਫਲ ਦੇਣ ਵਾਲੀ

ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ ਆਪ ਦੱਸਦੇ ਹਨ ਕਿ ਵਾਹਿਗੁਰੂ ਅੱਖਰ ਚਾਰ ਅਕਸ਼ਰਾਂ ਨਾਲ ਮਿਲ ਕੇ ਬਣੇ। ਪਹਿਲਾ ਅੱਖਰ ਜੋ ਹੈ ਵਾ, ਦੂਸਰਾ ਅੱਖਰ ਹਾ, ਤੀਸਰਾ ਗਾ, ਚੌਥਾ ਰਾ। ਆਪ ਕਹਿੰਦੇ ਹਨ ਇਹ ਚਾਰੋਂ ਅਕਸ਼ਰ ਚਾਰ ਯੁਗਾਂ ਤੋਂ ਲਿੱਤੇ ਗਏ। ਪਹਿਲਾ ਅੱਖਰ ਸਤਯੁਗ ਤੋਂ, ਸਤਯੁਗ ਸਤਗੁਰ ਵਾਸਦੇਵ ਵਵਾ ਵਿਸ਼ਨਾ ਨਾਮ ਜਪਾ। ਵਾ ਅੱਖਰ ਲਿੱਤਾ ਹੈ ਭਗਵਾਨ ਵਾਸਦੇਵ ਤੋਂ। ਹਾ ਅੱਖਰ ਲਿੱਤਾ ਹੈ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਤੋਂ, ਹਰਿ ਕ੍ਰਿਸ਼ਨ ਹਰੀ ਤੋਂ। ਪਹਿਲਾ ਅੱਖਰ ਵਾ ਤੋਂ,

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਨਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਨਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਹੁਣ ਤੇਰਾ ਸੋਹਣਾ ਮੁੱਖ ਹੈ, ਸੋਹਣੀ ਰਸਨਾ ਕੁਦਰਤ ਨੇ ਦਿੱਤੀ ਹੈ ਨਾਮ ਜਪਣ ਵਾਸਤੇ, ਤੇ ਜੇ ਕਦੇ ਤੂੰ ਪਸ਼ੂ ਦੀ ਜੂਨ ਪੈ ਗਿਆ ਤੇ ਫੇਰ ਪਾਈ।

ਸਭ ਕਹਿੰਦੇ ਨੇ ਇੱਥੇ 36 ਨੇ ਆਮ ਤਾਂ ਛਕਨੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਕੀ ਯਾਰ ਆਧਿਆ ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ, ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ 'ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀਂ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀਆਂ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ, ਵਾਹਿਗੁਰੂ ਬਖਸ਼ੇ।

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿੱਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨਹੀਂ ਮਾਣ ਤੇ ਬੰਦਾ ਅਣਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ, ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਦਰਾ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ, ਮੇਰਾ ਦਿਲ ਡੁੱਬਦਾ। ਕਿੱਥੇ ਡੁੱਬਦਾ ਤੇਰਾ ਦਿਲ, ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ। ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਿਹਾ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ, ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ, ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕ ਤਾਂ ਹੋ ਜਾਂਦਾ ਤਰਿਆ ਨਹੀਂ ਜਾਂਦਾ। ਤੇ ਕਹਿੰਦੇ ਨੇ ਗਊ ਦੀ ਪੂਛ ਫੜ ਕੇ ਕੋਈ ਪਾਰ ਹੋ ਸਕਦਾ। ਕਦੇ ਆਮ ਤੌਰ ਤੇ ਮਰਨ ਵਾਲਿਆਂ ਪ੍ਰਤੀ ਉਹਨਾਂ ਦੇ ਨਵੇਂ ਤੋਂ ਗਊਆਂ ਦਾਨ ਕਰਦੇ। ਇਸਲਾਮ ਵਾਲੇ ਕਹਿੰਦੇ ਨੇ ਇੱਕ ਬੜੀ ਭਿਆਨਕ ਨਦੀ ਆਉਂਦੀ ਹੈ, ਉਸ ਦੇ ਉੱਤੋਂ ਇੱਕ ਪੁਲੇ ਸਰਾਤ ਹੈ, ਬਾਣੀ ਵਿੱਚ ਉਹਦਾ ਜ਼ਿਕਰ ਪੁਰਸਲਾਤ ਕਰਕੇ ਆਏ। ਪੁਰਸਲਾਤ ਕਾ ਪੰਥ ਦੁਹੇਲਾ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਲੇ ਸਰਾਤ ਤੋਂ ਪਾਰ ਕਰਨਾ ਪੈਂਦਾ ਜਿੱਥੇ ਇੱਕ ਦੇ ਨਾਲ ਦੂਜਾ ਬੰਦਾ ਨਹੀਂ ਲੰਘ ਸਕਦਾ, ਇੱਕੋ ਨੂੰ ਲੰਘਣਾ ਪੈਂਦਾ। ਬੜਾ ਭਿਆਨਕ ਪੁਲ ਹੈ, ਥੱਲੇ ਬੜੀ ਭਿਆਨਕ ਨਦੀ ਵਗ ਰਹੀ ਹੈ ਤੇ ਬੜਾ ਸੌੜਾ ਪੁਲ ਹੈ, ਉਹਦੇ ਉੱਤੋਂ ਜਿਸ ਵੇਲੇ ਜੀਵ ਪਾਰ ਹੁੰਦਾ ਹੈ ਤੇ ਜਿਹੜੇ ਤਾਂ ਟਿਕੇ ਲੋਕ ਹੁੰਦੇ ਨੇ, ਜੱਪੀ ਤੱਪੀ ਹੁੰਦੇ ਨੇ, ਧਿਆਨ ਵਾਲੇ ਹੁੰਦੇ ਨੇ, ਉਹ ਸਹੀਜੇ ਲੰਘ ਜਾਂਦੇ ਨੇ, ਲੇਕਿਨ ਜਿਹੜੇ ਡੋਲੇ ਲੋਕ ਹੁੰਦੇ ਨੇ ਉਹ ਨਹੀਂ ਪਾਰ ਹੋ ਸਕਦੇ, ਰਾਹ ਚ ਡਿੱਗ ਪੈਂਦੇ, ਉਹ ਐਸਾ ਕਹਿੰਦੇ। ਲੇਕਿਨ ਆਪਾਂ ਉਹਦੀ ਗੱਲ ਵੱਖਰੀ ਛੱਡੀਏ, ਇੱਥੇ ਜੀਵਨ ਦੀ ਨਦੀ ਪਾਰ ਕਰਨੀ ਔਖੀ ਹੋਈ। ਤਿੱਤ ਸਰਵਰਣ ਹੈ ਭਈ ਲੈ ਨਿਵਾਸਾ ਤਨ, ਗੁਰੂ ਨਾਨਕ ਕਹਿੰਦੇ ਨੇ ਐਸੇ ਸਾਗਰ ਚ ਫਸ ਗਏ ਆ, ਪਾਣੀ ਪਾਵਕ ਦਿਨੇ ਕਿ ਜਿੱਥੇ ਮਹਾਰਾਜ ਨੇ ਆਪ ਹੀ ਨਿਰੰਕਾਰ ਨੇ ਆਪ ਹੀ ਪਾਣੀ ਨੂੰ ਅੱਗ ਬਣਾ ਛੱਡਿਆ। ਪੰਕ ਚੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤਾਂ ਗਰਕ ਹੁੰਦੇ ਵੇਖੀ, ਪੈਰ ਨਹੀਂ ਪੁੱਟਿਆ ਜਾਂਦਾ। ਤੇ ਜੇ ਇਹਨੂੰ ਵੀ ਪਾਰ ਕਰਨਾ, ਉਹਨੂੰ ਵੀ ਪਾਰ ਕਰਨਾ ਜਾਂ ਇਹਨੂੰ ਵੀ ਪਾਰ ਕਰਨਾ, ਤਾਂ ਕੋਈ ਤਾਂ ਪ੍ਰਬੰਧ ਕਰਨਾ ਪਏਗਾ। ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲਿਆ ਹੈ, ਉਸ ਵੇਲੇ ਇਸ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰਗੰਜ ਦਾ ਇਹ ਸ਼ਬਦ ਪੜ੍ਹਿਆ ਸੀ। ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ, ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਤਰਨ ਦਾ। ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਉਧਰੋਂ ਭਰਿਆ ਸਾਗਰ ਉਛਲ ਰਿਹਾ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨ ਲਾਏ ਕਸੂੜੇ ਜਲ ਜਾਸੀ ਧੋਲਾ, ਤਦੇ ਤੂੰ ਤਾਂ ਵਧੀ ਜਾ ਰਹੇ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ,
ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ, ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਹੈ, ਲਾਲ ਲਾਲ ਸੋਹਣਾ ਲੱਗਦਾ, ਲੇਕਿਨ ਥੋੜੀ ਦੇਰ ਬਾਅਦ ਮੁੜ ਕੇ ਫਿੱਕਾ ਤੇ ਮੁੜ ਕੇ ਚਿੱਟਾ ਤੇ ਬੇਕਾਰ ਹੋ ਕੇ ਰਹਿ ਜਾਂਦਾ। ਉਹਦਾ ਰੰਗ ਜਿਹੜਾ ਝੱਟ ਘੜੀ ਆਇਆ ਉਹ ਬਹੁਤ ਥੋੜੇ ਸਮੇਂ ਦਾ ਰੰਗ ਹੈ। ਕਦੇ ਮਹਾਰਾਜ ਨੇ ਇਸ ਕਸੁੰਬੇ ਦੇ ਰੰਗ ਤੋਂ, ਕੱਚੇ ਰੰਗ ਤੋਂ ਸਾਨੂੰ ਸੁਚੇਤ ਕਰਾਇਆ, ਤੂੰ ਜਿਹਨੂੰ ਮੁੱਠ ਚ ਫੜੀ ਜਾਣਾ, ਜਿਸ ਨੂੰ ਤੂੰ ਆਪਣੀ ਪਕੜ ਚ ਲੈਣ ਦਾ ਯਤਨ ਕਰ ਰਿਹਾ ਹੈ, ਇਹ ਵੇਖਣ ਨੂੰ ਚੰਗੀ ਤਾਂ ਲੱਗਦੀ ਹੈ, ਸੋਹਣੀ ਤਾਂ ਲੱਗਦੀ ਹੈ, ਮੋਹਦੀ ਤਾਂ ਹੈ ਮਨ ਨੂੰ, ਲੇਕਿਨ ਇਹਦਾ ਰੰਗ ਬਹੁਤ ਫਿੱਕਾ ਹੈ। ਇਹਨੂੰ ਨਾ ਹੱਥ ਲਾ, ਫਰੀਦ ਸੱਚਾ ਹੈ, ਫਰੀਦ ਸ਼ੇਖ ਬ੍ਰਹਮ ਜਾਂ ਇਬਰਾਹਿਮ ਫਰੀਦ ਸਾਨੀ ਸੱਚੇ ਨੇ ਆਪਣੀ ਥਾਂ, ਕਿਉਂਕਿ ਤਰੀ ਹੋਈ ਮਾਇਆ ਛੱਡੀ ਹੋਈ ਉਹਨਾਂ। ਧੰਨ ਗੁਰੂ ਨਾਨਕ ਦਾ ਪੰਥ ਇਸ ਤਰ੍ਹਾਂ ਦਾ ਨਹੀਂ ਕਿ ਛੱਡ ਕੇ ਤੁਰ ਪਵੋ, ਕਾਠ ਦੀ ਰੋਟੀ ਗਲ ਵਿੱਚ ਪਾ ਲਵੋ ਇਹ ਮਤਲਬ ਨਹੀਂ ਹੈ, ਪੱਤੇ ਖਾ ਕੇ ਜੜਾਂ ਖਾ ਕੇ ਜੰਗਲਾਂ ਚ ਪੈ ਰਹੋ ਇਹ ਮਤਲਬ ਨਹੀਂ ਹੈ। ਗੁਰੂ ਨਾਨਕ ਦੇ ਮਤ ਵਿੱਚ ਐਸਾ ਕੋਈ ਥਾਂ ਨਹੀਂ। ਫਰੀਦ ਆਪਣੀ ਥਾਂ ਸੱਚਾ, ਉਹ ਕਹਿੰਦਾ ਹੱਥ ਨਾ ਲਾਈ ਬੇਕਾਰ ਹੈ, ਉਹਨੇ ਛੱਡ ਜ ਦਿੱਤੀ। ਲੇਕਿਨ ਸਾਹਿਬ ਕਹਿੰਦੇ ਨੇ ਕਿੰਨੇ ਕੁ ਛੱਡ ਦੇਣਗੇ, ਸਾਰੇ ਛੱਡ ਦੇਣਗੇ, ਗੱਲ ਉਹ ਕਰੀਏ ਜਿਹੜੇ ਸਾਰੇ ਲੋਕ ਕਰ ਸਕਣ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਕਰੋ, ਰਹੋ ਇਹਦੇ ਵਿੱਚ, ਹੱਥ ਨਾ ਲਾਈ ਪੈਰ ਲਾਈ, ਧਿਆਨ ਦੇਣਾ ਗੱਲ ਬੜੀ ਗਹਿਰੀ, ਇਹਨੂੰ ਬਾਹਾਂ ਨਾਲ ਫੜਨ ਦੀ ਕੋਸ਼ਿਸ਼ ਨਾ ਕਰ, ਤੇਰੀਆਂ ਬਾਹਾਂ ਜਕੜ ਲਵੇ, ਇਹਨਾਂ ਨੂੰ ਪੈਰਾਂ ਹੇਠ ਲਤਾੜ ਦਾ ਤੁਲਾ ਚਲਾ ਜਾ। ਇਸ ਕਸੁੰਬੇ ਰੰਗ ਵਾਲੀ ਝੂਠੀ ਮਾਇਆ ਨੂੰ ਗੁਰਮੁਖ ਬੈਠਾ ਸੀ ਕੋਈ ਮਾਇਆ ਗਿਣਦਾ, ਗਿਣਦਿਆਂ ਹੋਇਆ ਮਾਇਆ ਉਸਨੇ ਪੈਰ ਥੱਲੇ ਲੈ ਲਈ, ਜਿੰਨੀ ਕੁ ਗਿਣਲੀ ਸੀ ਪੈਰ ਥੱਲੇ ਰੱਖ ਲਈ। ਦੂਜਾ ਕਹਿਣ ਲੱਗਾ, ਕਹਿਣ ਲੱਗਾ ਭਾਈ ਸਾਹਿਬ ਇਹ ਕੀ ਕਰਦੇ, ਮਾਇਆ ਨੂੰ ਪੈਰ ਥੱਲੇ ਰੱਖ ਲਿਆ, ਮਾਇਆ ਪੈਰ ਥੱਲੇ ਰੱਖੀਏ ਤੇ ਨਾਰਾਜ਼ ਹੋ ਜਾਂਦੀ, ਰੁੱਸ ਜਾਂਦੀ ਹੈ, ਛੱਡ ਜਾਂਦੀ ਹੈ ਘਰ। ਏਡੀ ਬੇਦਵੀ ਮਾਇਆ ਦੀ, ਗੁਰੂ ਨਾਨਕ ਦੀ ਮਤ ਨੂੰ ਗ੍ਰਹਿਣ ਕਰਨ ਵਾਲਾ ਗੁਰਮੁਖ ਕਹਿਣ ਲੱਗਾ ਤੇਰਾ ਕੀ ਖਿਆਲ ਹੈ, ਸਿਰ ਤੇ ਰੱਖ ਲਵਾਂ, ਜੇ ਸਿਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਾਂਗਾ, ਬਾਣੀ ਕਿੱਥੇ ਰੱਖਾਂਗਾ, ਨਾਮ ਕਿੱਥੇ ਰੱਖਾਂਗਾ। ਨਾਮ ਸਿਰ ਤੇ ਰੱਖਣਾ ਹੈ, ਬਾਣੀ ਸਿਰ ਤੇ ਰੱਖਣੀ ਹੈ, ਜੁੱਤੀ ਥੱਲੇ ਠੀਕ ਹੈ, ਇਹ ਪੈਰਾਂ ਥੱਲੇ ਠੀਕ ਹੀ ਹੈ। ਪਤਾ ਜਿਹੜੇ ਲੋਕ ਲਕਸ਼ਮੀ ਦਾ ਚਿੱਤਰ ਬਣਾ ਕੇ ਪੂਜਾ ਕਰਦੇ ਨੇ, ਉਹ ਜਿਹੜਾ ਲਕਸ਼ਮੀ ਦੀ ਪੂਜਾ ਕਰਨ ਵਾਲੇ ਨੇ ਰੱਬ ਦੀ ਪੂਜਾ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦੀ, ਇੱਕ ਦੀ ਹੋਵੇਗੀ ਇਸ ਤਰ੍ਹਾਂ ਇੱਕ ਹੋ ਸਕਦਾ। ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਇਸ਼ਟ ਲਕਸ਼ਮੀ ਹੋ ਗਈ, ਉਹਨਾਂ ਦਾ ਗੁਰੂ ਗੁਰੂ ਨਾਨਕ ਕਿਵੇਂ ਹੋਵੇ। ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਤਾੜ ਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ, ਉਹ ਸੱਚਾ ਹੈ, ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ, ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ, ਚੱਲ ਜਾ ਸੀ ਢੋਲਾ ਸੱਜਣਾ, ਇਹਦਾ ਰੰਗ ਤੁਰ ਜਾਣ ਵਾਲ। ਇੱਕ ਆਪੀਨੇ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ, ਇੱਥੇ ਆ ਕੇ ਸ਼ਬਦ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰੱਤੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਓਏ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ, ਰੇ ਚੱਲ ਓਏ, ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ, ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਜਵਾਨੀ ਵਿੱਚ ਮਿਲਾਪ ਦਾ ਉਹ ਰੰਗ ਨਹੀਂ ਖਿੜਦਾ ਜੋ ਪਤੀ ਨੂੰ ਮਿਲ ਕੇ ਪ੍ਰਾਪਤ ਹੋਣਾ ਚਾਹੀਦਾ। ਕਹੇ ਫਰੀਦ ਸਹੇਲੀਓ ਸ਼ੋ ਅਲਾਏ ਸੀ, ਫਰੀਦ ਜੀ ਕਹਿੰਦੇ ਨੇ ਸੱਜਣੋ ਸਤਸੰਗੀਓ ਪਿਆਰ ਵਾਲਿਓ ਭਗਤੋ, ਜਦੋਂ ਪ੍ਰਭੂ ਸੱਦਾ ਦੇਵੇਗਾ, ਪ੍ਰਭੂ ਬੁਲਾਵੇਗਾ, ਮੇਰਾ ਖੁਦਾ ਆਵਾਜ਼ ਮਾਰੇਗਾ, ਹੰਸ ਚੱਲ ਸੀ ਡੁੱਬਣਾ, ਹੰਕਾਰ ਦਾ ਮਾਰਿਆ ਹੋਇਆ, ਮਾਇਆ ਦੇ ਰੰਗ ਚ ਫਸਿਆ ਹੋਇਆ, ਡੁੱਬਦਾ ਵਿੱਚ ਗਿਆ ਜਾਏਗਾ ਬੰਦਾ, ਹੰਸ ਚੱਲ ਸੀ ਡੁੱਬਣਾ, ਹੰਸ ਕਹਿੰਦੇ ਨੇ ਜੀਵ, ਜੀਵ ਜਿਸਲੇ ਛੱਡ ਕੇ ਜਾਏਗਾ ਤੇ ਦੋ ਮਨਾ ਹੋ ਗਏ, ਦੁਚਿਤੀ ਚ ਫਸਿਆ ਹੋਇਆ, ਦੁਬਦਾ ਚ ਫਸਿਆ ਹੋਇਆ, ਇਹ ਤਨ ਢੇਰੀ ਥੀ ਸੀ, ਜਿਸ ਵੇਲੇ ਇਹ ਸਰੀਰ ਮਿੱਟੀ ਹੋ ਜਾਏਗਾ, ਹੰਸ ਇਹਨੂੰ ਛੱਡ ਕੇ ਜਾਏਗਾ ਤੇ ਦੁਬਦਾ ਵਿੱਚ ਜਾਏਗਾ, ਦੁਖੀ ਹੁੰਦਾ ਜਾਏਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਇਬਰਾਹਿਮ, ਸ਼ੇਖ ਫਰੀਦ ਦੀ ਗੱਲ ਆਪਣੀ ਥਾਂ ਸੱਚੀ ਹੈ, ਪਰ ਤੈਨੂੰ ਮੈਂ ਇੱਕ ਹੱਲ ਦੱਸਾਂ, ਇੰਨੀ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਦਾ, ਧਿਆਨ ਦੇ ਗੁਰੂ ਨਾਨਕ ਦਾ ਮਤ ਕੀ, ਜਪ ਤਪ ਕਾ ਬੰਦ ਬੇੜਦਾ, ਵਾਹਿਗੁਰੂ ਜਪਦਾ ਰਹੋ ਤੇ ਥੋੜਾ ਉਦਮ ਕਰ, ਤਪ ਕਰ। ਜਿਹੜੇ ਲੋਕ ਚਾਹੁੰਦੇ ਨੇ ਨਾ
आम तौर ते गल कही सुनी जाती है, कहंदे ने नानक सतगुर भेटिया पूरी होवे जुगत हसंदियां खेलंदियां खावंदियां पैनंदियां विचे होवे मुक्त। हसदे खेडदे खांदे पहनदे लोक इह गल दूजी तो कहंदे, दुख का दूजा हिस्सा कहंदे, हसंदियां खेलंदियां पैनंदियां खावंदियां विचे होवे मुक्त। इन्नी गल कहंदे ने, पहली गल नहीं कहंदे, नानक सतगुर भेटिया पूरी होवे जुगत। हसना खेलना खांदे पहनदे जीवन का आनंद लेना अपनी थां ते है, लेकिन जे जीवन विच तप नहीं ना यह सारा कुछ व्यो बन जाए। यह हसना खेडना खाना पीना हसना बाद जब लग हृदय ना आवे यार, वो तप की है? यह तप वो ना समझना जेड़े लोग जिन्हां तो गुरु नानक ने जाके वरजिया सी जोगियां केड़े पासे पै गए, संसार नूं छड्ड के बर्फां च बैठे हो, धूणियां ताई बैठे हो, गर्मियां च धूणियां ताउणियां, सर्दियां च बर्फां च जाके बह जा, जो कुछ शरीर नहीं ना मनदा, जो कुछ शरीर इजाजत नहीं देता, शरीर मंगता रोटी रोटी नहीं खाता, ते साहब कहंदे ने गलत कर रहे हैं, छोटे अन्न करे पाखंड, नहीं ये गलत काम कर रहे हैं। कुछ लोग ऐसे ने शरीर की लोड़ है नींद, कहंदे सौना ही नहीं, खड़े ही रहना, नींद नहीं लैनी, बिल्कुल नहीं सौना, जिनी भाई शरीर नूं लोड़ है उन्नी तो लैनी पेगी, ना लेगा शरीर रोगी हो जाएगा, शरीर नाल धक्का कर रहे, पानी की शरीर नूं लोड़ है तेनू इनू देना पेगा, ना देवेगा इसे नूं कहता दे। महाराज ने पावन बाणी च कहा है, मन हथ किने ना पायो सब थके कर्म कमाए, यह जिद नहीं मारी हुई गल है, यह जिद वाली तपस्या है, यह तपस्या प्रमाण नहीं। तप का मतलब है गुरु का सिख, मत समझे कि तप नहीं मेरे जीवन में, अमृत वेले जागना तप है, हर रुते अमृत वेले इशनान करना तप है, चौंकड़ा मार के नितनेम करना अपनी थां ते तीजा तप है, गुरु संगत विच आके बैठना चौथा तप है, गुरु के हुक्मां नूं सिर मत्थे धारण करना गुरु की रहत नूं धारण करना पंजवा तप है। तप तो बिना सिखी कोई नहीं तुरद। वाहिगुरु सिमरन करदा होवे उठत बैठत सोवत नाम, कहो नानक जन के सद काम, प्रभु का बंदा किवें दे बिना तुर सकता है? ये तुरदा फिरदा वाहिगुरु वाहिगुरु जपदा ते तप करके जीउंदा होया, सेवा करदा होया, परपकार करदा होया, अमृत वेले जागदा, सारी जुगत नूं पालदा होया, ये तप करके जीउंदा है। ते साहिब कहिंदे ने, धन गुरु नानक कहिंदे ने, जप तप का बंध बेड़दा, जे तू यह कुछ कर लेगा ना ते तेरा तरन वाला बेड़ा बज गया। कदे महाराज ने अगे जाके पावन बाणी च होर थां भी कहा है ना, आगे कहो किछ तुलहा बंध, धन गुरु तेग बहादुर साहब, आगे कहो किछ तुलहा बंध, क्या परवासा धन का, पता नहीं केड़े वेले ये जिंदगी का आगा पिछा हो जाना है, तू अगे वास्ते की प्रबंध किया है, अगे तरन वास्ते की प्रबंध किया है। तुला वो कहंदे सन जेड़ा लकड़ा दा तूंबिया दा वो सहारा जिदा आसरा लैके बंदा नदी पार कर सके। अजे भी कुछ लोग दरियावां दे कंढ़ियां ते रहण वाले दस बारह तूंबिया आ तूंबा जिहड़ा हुंदा ये सुक जावे ना उंज सख्त हो जांदा है, विचों मोला हो जांदा, अंदर इहदे हवा भरी रहिंदी है, पानी इहदे अंदर दाखल नहीं हुंदा, इन्हां नूं कट्ठे बन्न लैंदे ने किसे जाल दे विच, दस पंद्रह कट्ठे बन्न लैंदे, उहनूं छाती नाल ला के नदी पार कर दिंदे ने, उह डुबण नहीं दिंदे। या फिर ऐसा हुंदा है दस बारह गेलियां कट्ठियां कर लैणियां लक्कड़ दियां, उहदे उत्ते बह जाणा ते तुरदे चले जाणा, तरदे चले जाणा, बांस दा आसरा लै के खिलदे चले जाणा, उहनूं तुला कहिंदे सन पुराने लोग। कहिंदे ने अगे जिसले तरन का मसला आया, तेरे कोल कोई तुला है? आगे कहो पिछ तुला बंध, क्या परवासा धन का। कबीर जी कहिंदे ने, वेखी किते भुलेखा ना खा जाई, जिंदगी का भरोसा कोई नहीं हो, कहां विसासा इस भांडे का, इतन लागे ठनका, एक झटका लगा ते तेरा प्रबंध जेड़ा हो कीता होया पहला कीता होया ही काम आवे। तुला बंध के रख, पहला प्रबंध करके रख। धन गुरु नानक कहते ने, जप तप का बंध बेड़ोला, जिंद लंघे वहेला, मौज ना लंघ जाएगा, फिर तेरे सामने वो सरवर आएगा ही नहीं, वो समुंदर तेरे सामने आवेगा ही नहीं, जप तप का बेड़दा बंधा बन्या होगा ना, तेनू वो सागर अगे आएगा ही नहीं, ना सरवर ना उछले, ऐसा पंथ सुहेला, मौज नाल तुरिया जाए। तेरा एको नाम मंजीठड़ा, रत्ता मेरा चोला, सद रंग ढोला, वो कहते ने हथ ना लाए कसुंबड़े, जन जासी ढोला। इथे कहंदे ने, मित्रा सजना प्रभु दे प्यार च रत्ता होया मेरा चोला, नाम दे रंग च पक्के रंग च रत्ता होया, ए मजीठा रंग दे जान वाला नहीं, नाम दे रंग च रंग दे,
ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ। ਲੋਕ ਤੁਰੇ ਜਾਂਦੇ ਨੇ, ਮਿੱਤਰ ਤੁਰੇ ਜਾਂਦੇ ਨੇ। ਮੈਂ ਪੁੱਛਣਾ ਇਹ ਮਿਲਾਪ ਕਿਵੇਂ ਹੋਵੇ, ਅੱਗੇ ਜਾ ਕੇ ਮੇਲ ਹੋਵੇਗਾ ਕਿ ਨਾ ਹੋਵੇਗਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾ, ਅੱਗੇ ਕਿਹੜੇ ਜਾ ਕੇ ਮਿਲ ਸਕਣਗੇ। ਸਾਜਣ ਚੱਲੇ ਪਿਆਰੇ ਕਿਉਂ ਮੇਲਾ ਹੋਈ, ਫਿਰ ਉੱਤਰ ਦਿੰਦੇ ਨੇ ਕਹਿੰਦੇ ਨੇ ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ। ਜੇ ਪੱਲੇ ਗੁਣ ਹੋਣਗੇ ਨਿਰੇ ਰੱਤੇ ਚੋਲਿਆਂ ਨਾਲ ਵੀ ਗੱਲ ਨਹੀਂ ਬਣਨੀ, ਪੱਲੇ ਗੁਣ ਹੋਣਗੇ ਤਾਂ ਆਪੇ ਮਿਲਾ ਲਵੇਗਾ। ਤੇ ਜਿਹੜਾ ਹੁਣ ਮਿਲ ਜਾਵੇਗਾ ਨਾ, ਹੁਣ ਜਪ ਤਪ ਕਰਕੇ ਨਾਮ ਦੇ ਰੰਗ ਚ ਰੱਤਾ ਹੋਇਆ ਹੁਣ ਮਿਲ ਜਾਏਗਾ ਨਾ ਪ੍ਰਭੂ ਨਾਲ, ਮਿਲਿਆ ਹੋਏ ਨਾ ਵਿਛੜੇ, ਉਹ ਹੁਣ ਮਿਲਿਆ ਤੇ ਅੱਗੋਂ ਵੀ ਮਿਲਿਆ ਰਹੇਗਾ। ਜ਼ਿੰਦਗੀ ਦੀ ਬਹਾਰ ਖਤਮ ਹੋ ਜਾਣ ਤੋਂ ਬਾਅਦ ਵੀ ਕੋਈ ਵਿਛੋੜਾ ਨਾ ਪਵੇਗਾ, ਮਿਲਿਆ ਹੋਏ ਨਾ ਵਿਛੜੇ। ਪਰ ਜੇ ਮਿਲਿਆ ਹੋਈ, ਜੇ ਮਿਲਿਆ ਹੋਵੇਗਾ ਹੁਣੇ ਹੀ ਮਿਲ ਜਾਵੇਗਾ, ਤਾਂ ਇਹ ਨਾ ਆਸ ਕਰੇ ਕਿ ਮੌਤ ਤੋਂ ਬਾਅਦ ਮਿਲਣਾ, ਜੀਵਨ ਵਿੱਚ ਹੀ ਮਿਲਣਾ, ਹੁਣੇ ਹੀ ਉਹਦੇ ਨਾਲ ਲੱਗ ਜਾਣਾ, ਜੁੜ ਜਾਣਾ। ਆਵਾ ਤੋਂ ਨਿਵਾਰਿਆ ਹੈ ਸਾਚਾ ਸੋਈ, ਉਹ ਫਿਰ ਜੋ ਮਿਲਾ ਲਵੇਗਾ ਤੇ ਜ਼ਿੰਦਗੀ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਏਗਾ। ਪਰ ਇਹ ਉਹਨਾਂ ਦੇ ਪੱਲੇ ਪਵੇਗੀ ਗੱਲ ਜਿਨ੍ਹਾਂ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਹੰਕਾਰ ਨੂੰ ਜੀਵਨ ਚ ਥਾਂ ਨੀ ਦਿੱਤੀ। ਫਰੀਦ ਵੀ ਕਹਿੰਦਾ ਵੇਖੀ ਕਿਤੇ ਆਪਣੇ ਜੀਵਨ ਚ ਹੰਕਾਰ ਨੂੰ ਥਾਂ ਨਾ ਦੇਈ, ਇੱਕ ਆਪੀਨੇ ਪਤਲੀ। ਕੁਝ ਹੁੰਦੀਆਂ ਨੇ ਜਿਹੜੀਆਂ ਹੰਕਾਰ ਚ ਰਤੀਆਂ ਰਹਿੰਦੀਆਂ, ਉਹਨਾਂ ਵਾਸਤੇ ਸਹਿ ਕੇ ਰੇ ਬੋਲਾ। ਇੱਥੇ ਸਾਹਿਬ ਹੋਰ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਗੁਰੂ ਕੀ ਜੁਗਤ ਨੂੰ ਧਾਰਨ ਕਰਕੇ, ਇਹ ਫਲ ਮਿਲਿਆ ਕਿ ਸਹਿ ਕੇ ਅੰਮ੍ਰਿਤ ਬੋਲਾ। ਹੁਣ ਮਾਲਕ ਨੇ ਬੁਲਾਇਆ ਤੇ ਮਿੱਠੇ ਬਚਨਾਂ ਨਾਲ ਆਓ ਜੀ ਆਇਆਂ, ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਵਾ ਮਹਿਲੀ ਪਾਵੇ ਤੂੰ ਵਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਪਰਮਾਤਮਾ ਵੱਲੋਂ ਆਵਾਜ਼ ਪੈਂਦੀ ਹੈ ਤੇ ਅੰਮ੍ਰਿਤ ਵਰਗੇ ਮਿੱਠੇ ਬਚਨਾਂ ਨਾਲ ਆਵਾਜ਼ ਪੈਂਦੀ। ਵੈਸੇ ਵੀ ਪ੍ਰਭੂ ਦੀਆਂ ਆਵਾਜ਼ਾਂ ਸਾਨੂੰ ਪੈਂਦੀਆਂ, ਧਿਆਨ ਦੇਣਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਜਪ ਤਪ ਨੂੰ ਪੱਲੇ ਬੰਨੇ ਹਨ, ਪਿੱਛੋਂ ਰਾਤੀ ਸੱਜੜਾ ਨਾਮ ਖਸਮ ਕਾ ਲੇਹ। ਰਾਤ ਜਿਸਲੇ ਮੁੱਕ ਰਹੀ ਹੁੰਦੀ ਹੈ, ਰਾਤ ਦੇ ਪਿਛਲੇ ਪਹਿਰ ਚ ਨਿਰੰਕਾਰ ਵੱਲੋਂ ਆਵਾਜ਼ਾਂ ਪੈਂਦੀਆਂ, ਪਿਆਰ ਦੇ ਬਚਨ ਉਹਦੇ ਚੱਲਦੇ ਨੇ ਆਪਣੇ ਸੱਜਣਾ ਆਪਣੇ ਪਿਆਰ ਵਾਲੇ ਆਪਣੇ ਭਗਤਾਂ ਪ੍ਰਤੀ। ਪਰ ਉਹਨਾਂ ਨੂੰ ਸੁਣੇ ਜਾਂਦੇ ਨੇ ਜਿਹੜੇ ਨਾਮ ਖਸਮ ਕਰ ਲਏ। ਖੇਮੇ ਛਤਰ ਸਰਾਏ ਚ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ। ਇਹ ਆਵਾਜ਼ ਉਹਨਾਂ ਨੂੰ ਸੁਣਦੀ ਜਿਹੜੇ ਨਾਮ ਚ ਰੱਤੇ ਲੋਕ। ਪ੍ਰਭੂ ਦੀਆਂ ਪਿਆਰ ਦੀਆਂ ਆਵਾਜ਼ਾਂ ਚੌਂਕੜੇ ਮਾਰ ਕੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਣ ਵਾਲਿਆਂ ਨੂੰ ਸੁਣਦੀਆਂ, ਸੁੱਤੇ ਰਹਿਣ ਵਾਲਿਆਂ ਨੇ ਕੀ ਸੁਣਨਾ। ਤਪੀ ਬੰਦਾ ਸੁਣ ਸਕਦਾ ਉਸ ਆਵਾਜ਼ ਨੂੰ, ਉਹਦੀ ਉੱਥੇ ਸੁਣੀ ਜਾਂਦੀ, ਉਹਦੀ ਇਹ ਸੁਣ ਲੈਂਦਾ। ਉਹਦੇ ਅੰਮ੍ਰਿਤ ਬਚਨ ਭਗਤ ਸੁਣਦਾ, ਸਹਿ ਕੇ ਅੰਮ੍ਰਿਤ ਬੋਲਾ। ਨਾਨਕ ਕਹੇ ਸਹੇਲੀਓ ਸ਼ੌਖਰਾ ਪਿਆਰਾ, ਬੜਾ ਪਿਆਰਾ। ਜੇ ਰੇ ਕਹਿ ਕੇ ਬੁਲਾਵੇਗਾ ਕਿਵੇਂ ਪਿਆਰਾ ਲੱਗੇਗਾ, ਹੰਸ ਚੱਲ ਸੀ ਡੁੱਬਣਾ, ਉਸ ਤਰ੍ਹਾਂ ਤਾਂ ਬੰਦਾ ਦੁਬਦਾ ਚ ਜਾਏਗਾ। ਲੇਕਿਨ ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ ਤੇ ਪ੍ਰਸੰਨਤਾ ਸਹਿਤ ਜਾਵੇਗਾ ਹੰਸ। ਨਾਨਕ ਕਹੇ ਸਹੇਲੀਓ ਸ਼ੌਖਰਾ ਪਿਆਰਾ, ਹਮ ਸਹਿ ਕੇੜੀਆਂ ਦਾਸੀਆਂ, ਸਾਚਾ ਖਸਮ ਮਹਾਰਾ। ਬੜੀਆਂ ਪਿਆਰੀਆਂ ਅਸੀਂ ਉਹਨੂੰ ਲੱਗਦੀਆਂ, ਉਹ ਸਾਨੂੰ ਬੜਾ ਪਿਆਰਾ ਲੱਗਦਾ। ਪਿਆਰ ਨਾਲ ਜਦੋਂ ਬੁਲਾਵੇਗਾ ਧਾ ਕੇ ਜਾਵਾਂਗੇ, ਨੇਤੀ ਬੁਲਾਉਂਦਾ ਪਿਆਰ ਨਾਲ, ਅਸੀਂ ਨਿੱਤ ਬੁਲਾਉਂਦੇ ਹਾਂ ਉਹਨੂੰ ਪਿਆਰ ਨਾਲ। ਜਦੋਂ ਉਹ ਫਿਰ ਪੱਕੀ ਤਰ੍ਹਾਂ ਬੁਲਾਵੇਗਾ ਉਦੋਂ ਵੀ ਪਿਆਰ ਨਾਲ ਬੁਲਾਵੇਗਾ, ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ, ਅਸੀਂ ਵੀ ਪ੍ਰਸੰਨਤਾ ਨਾਲ ਉਹਦੇ ਕੋਲ ਜਾਵਾਂਗੇ। ਪਰ ਇਹ ਕੌਣ ਕਰ ਸਕੇਗਾ ਜਿਹੜਾ ਜਪ ਤਪ ਦਾ ਬੇੜਾ ਬੰਨਣ ਵਾਲਾ। ਔਰ ਇਹ ਭਾਗਾਂ ਵਾਲਿਆਂ ਨੂੰ ਇਹ ਜੁਗਤ ਪ੍ਰਾਪਤ ਹੁੰਦੀ ਹੈ ਸਹਿਤ।

ਤੂੰ ਸੰਯਮ ਬਖਸ਼ਿਆ ਜਪ ਤਪ ਸੰਯਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ ਇਹ ਦੋਵੇਂ ਤਰ੍ਹਾਂ ਦੀ ਅੱਗ ਜਿਨ੍ਹਾਂ ਦੀ ਮਿਟ ਜਾਵੇ ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ ਆਪਾਂ ਭੱਟ ਬਾਣੀ ਪੜ੍ਹ ਰਹੇ ਸਨ ਪ੍ਰਤਾਪ ਸਦਾ ਗੁਰ ਕਾ ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ ਉਹ ਸੇਵਕਾਂ ਜਣਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ ਉਹ ਤਪਸੀ ਪੁਰਖ ਜਿਨ੍ਹਾਂ ਦਾ ਆਪਾਂ ਰੋਜ਼ ਅਰਦਾਸ ਨਾ ਲੈਂਦੇ ਹਾਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਹੱਠੀਆਂ ਜਪੀਆਂ ਤਪੀਆਂ ਸਚਿਆਰਿਆਂ ਪਿਆਰਿਆਂ ਸਿਦਕਵਾਨਾ ਉਹਨਾਂ ਦੀ ਗੱਲ ਕਰਨੇ ਹਨ ਇੱਥੇ ਵੀ ਉਹਨਾਂ ਦੀ ਗੱਲ ਹੈ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ ਮਨ ਨੂੰ ਵੀ ਸ਼ੁੱਧ ਕਰਨ ਤਨ ਨੂੰ ਵੀ ਸ਼ੁੱਧ ਕਰਨ ਗੁਰ ਪੂਜਾ ਵਿਦ ਸਹਿਤ ਕਰਨ ਬੜੇ ਢੰਗ ਨਾਲ ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋਹ ਜੋਤ ਸਰੂਪੀ ਧਿਆਨ ਤਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ ਉਹਦਾ ਧਿਆਨ ਅੰਦਰ ਟਿਕ ਜਾਵੇਗਾ ਜਗ ਜੀਵਨ ਜਗਨ ਨਾਥ ਜਲ ਥਲ ਮੈਂ ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ ਰਹਿਆ ਪੂਰ ਬਹੁ ਬਿਦ ਵਰਨੰਗ ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ ਸਤਿਗੁਰ ਗੁਰਸੇਵ ਅਲਖ ਗਤ ਜਾਂਗੀ ਸ੍ਰੀ ਰਾਮਦਾਸ ਤਾਰਨ ਤਰਨੰਗ ਗੁਰੂ ਰਾਮਦਾਸ ਆਪ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਂਦਾ ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ ਸਾਧ ਸੰਗਤ ਕਹਿ ਆਸਰੇ ਪ੍ਰਭ ਕੀ ਪ੍ਰਭ ਸਿਉ ਰੰਗ ਲਾਏ ਜੀਵਨ ਚ ਔਗਣ ਨਹੀਂ ਰਹਿੰਦੇ ਔਗਣ ਕੱਟ ਮੁੱਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕੱਟੇਨ ਫਿਰ ਜੋਨ ਨਾ ਪਾਏ ਅੰਧ ਕੂਪ ਤੇ ਕਾਢੇਨ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਣ ਰੱਖੇ ਗੱਲ ਲਾਏ ਪਰ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ

ਬਾਦਸ਼ਾਹ, ਇਸ ਸ਼ਬਦ ਵਿੱਚ ਮੇਰੇ ਮਨ ਪਰਦੇਸੀ ਵੇ, ਐ ਮੇਰੇ ਮਨ ਤੂੰ ਭਟਕਣਾ ਛੱਡ ਦੇ, ਤੂੰ ਡੋਲਣਾ ਛੱਡ ਦੇ, ਤੂੰ ਪਦਾਰਥਾਂ ਦਾ ਨੇਹੋ ਛੱਡ ਦੇ, ਆ ਜਾ ਨਿੱਜ ਘਰ ਦੇ ਵਿੱਚ, ਜੋ ਰਸ ਮਾਣਨ ਲਈ ਤੂੰ ਇੱਥੇ ਸੰਸਾਰ ਵਿੱਚ ਆਇਆ ਉਹ ਰਸ ਹੈ ਪਰਮੇਸ਼ਰ ਦੇ ਨਾਮ ਦਾ, ਸਿਮਰਨ ਦਾ, ਤੇ ਜਿਨ੍ਹਾਂ ਨੇ ਮਾਣ ਲਿਆ ਉਹਨਾਂ ਨੇ ਰੰਗ ਰਲੀਆਂ ਮਾਣੀਆਂ, ਉਹਨਾਂ ਨੇ ਐਸੀਆਂ ਪਦਵੀਆਂ ਪ੍ਰਾਪਤ ਕੀਤੀਆਂ ਕਿ ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਇਸ ਲਈ ਬਈ ਤੂੰ ਵੀ ਜਪੇਗਾ ਤਾਂ ਫਿਰ ਐਸਾ ਹੀ ਤੈਨੂੰ ਸਤਿਕਾਰ ਮਿਲੇਗਾ, ਐਸਾ ਹੀ ਪਿਆਰ ਮਿਲੇਗਾ ਗੁਰੂ ਦਾ,

ਕਰਦਾ ਹੀ ਨਹੀਂ, ਸਾਡੇ ਮਗਰੋਂ ਹੀ ਨਹੀਂ ਲੈਂਦਾ। 90 ਤੱਕ ਕੋਈ ਪਹੁੰਚ ਗਿਆ ਤਾਂ ਫਿਰ ਮੰਜੀ ਤੋਂ ਨਹੀਂ ਉੱਠ ਸਕਿਆ। ਹਜ਼ੂਰ ਕਹਿੰਦੇ ਹਨ, ਭਾਈ ਇਹ ਤਾਂ ਧੂਏ ਦਾ ਪਹਾੜ ਹੈ ਜਗਤ, ਆਉਣਾ ਉਹਨਾਂ ਦਾ ਹੀ ਸ਼ਬਦ।

ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਤਿਸੂ ਵਿੱਚੋਂ ਆ ਰਿਹਾ ਹਾਂ ਤਿਸੂ ਵਿੱਚੋਂ ਆ ਰਿਹਾ ਮਾਣ ਹੁੰਦੇ ਹੋਈ ਨੀ ਮਾਣਾ ਹਾਂ ਤਿਸੂ ਵਿੱਚੋਂ ਆ ਰਿਹਾ ਹਾਂ ਤਿਸੂ ਵਿੱਚੋਂ ਆ ਰਿਹਾ ਤਾਣ ਹੁੰਦੇ ਹੋਏ ਨੀ ਤਾਣਾ ਛੱਡ ਸਿਆਣਪੂ ਹੋਏ ਆਣਾ ਹਾਂ ਤੁਸੀਂ।

ਦਸਮੇਸ਼ ਪਿਤਾ ਦੇ ਲਾਲ ਸਰਹੰਦ ਦੀ ਦੀਵਾਰ ਵਿਚ ਖੜੇ ਹਨ। ਇਕ ਇਕ ਰਦਾ ਲਾਉਣ ਤੋਂ ਬਾਅਦ ਉਹਨਾਂ ਨੂੰ ਪ੍ਰਾਧੀਨਤਾ ਲਈ ਮਜਬੂਰ ਕੀਤਾ ਜਾਂਦਾ ਏ, ਪਰ ਉਹ ਸਮੇਰ ਪਰਬਤ ਵਾਂਗ ਅਡੋਲ ਖੜੇ ਹਨ।

ਮੇਰੇ ਜੀਵੜਿਆ ਪਰਦੇਸੀਆਂ ਕਿ ਪਵੇ ਜੰਗਲੇ ਰਾਮ ਕਿ ਤੂੰ ਪਵੇ ਜੰਗਲੇ ਰਾਮ ਸੱਚ ਸਹਿਮ ਮਨਮਸੇ ਕਿ ਪਾਸੇ ਜੰਗਲੇ ਰਾਮ।

ਗਿੰਦਨਵਾਣੀ ਕੱਢੀਏ ਹੱਡਾਂ ਕੁੜਕਾਏ ਖਿੰਥਲ ਮੇਖਾਂ ਅਗਲੀਆਂ ਜਿੰਦਨਾ ਕਾਈ ਮੇਖ ਫਰੀਦਾ ਖਿੰਥਲ ਮੇਖਾਂ ਅਗਲੀਆਂ ਜਿੰਦਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਸੇਖਾ ਜਾਤੀ ਜਗਨਾ ਕੋਈ ਤੇ ਰਿਹਾ।

बुढ़ा हुआ से करीब कंबल लगी दे जिसो वरिया जीवना पीतन होती थी।

गगा गोगन कुंद्रवो सास सास जपनीत

समझ अचेत चेत मन मेरे, समझ अचेत चेत मन मेरे, कथे संतन

हर जस रे मन गायले हर जस रे मन गायले जो संगी है तेरो असर।

ਜ਼ਾਲਮਾਂ ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ। ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚੱਪਣੀਆਂ ਉਤਾਰ ਦਿਓ, ਕੰਧ ਨਾ ਵਿੰਗੀ ਹੋਵੇ। ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚੱਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਬੋਲ ਦਿੱਤਾ ਹੈ।

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ

ਸ਼ਾਮ ਤੱਕ ਪਕੜ ਕੇ ਲੈ ਆਉਂਦੇ ਨੇ ਤੇ ਇਹ ਜ਼ੁਲਮੀ ਸਾਹਮਣੇ ਖਲੋ ਕੇ ਕੋਹ ਕੋਹ ਕੇ ਮਾਰਦਾ ਹੈ। ਅੱਜ ਜਿਹੜੇ ਸਿੰਘ ਪਕੜ ਕੇ ਲਿਆਂਦੇ ਨੇ ਨਾ, ਇਹਨਾਂ ਦੇ ਵਿੱਚ ਇੱਕ 18 ਸਾਲ ਦਾ ਨੌਜਵਾਨ, ਬੁੱਢੜੀ ਮਾਂ ਦਾ ਇੱਕੋ ਇੱਕ ਸਹਾਰਾ। ਜਦੋਂ ਮਾਂ ਨੂੰ ਪਤਾ ਲੱਗਾ ਮੇਰੇ ਪੁੱਤਰ ਨੂੰ ਪਕੜ ਲਿਆ ਹੈ, ਪਾਪੀ ਰਾਜਾ ਜ਼ੁਲਮੀ ਰਾਜਾ ਸਿੰਘਾਂ ਤੇ ਕਹਿਰ ਟਾਂਦਾ ਹੈ। ਮਾਂ ਦਾ ਦਰਦ ਉੱਠਿਆ, ਰਿਹਾ ਨਾ ਗਿਆ, ਰਾਜੇ ਦੇ ਦਰਬਾਰ ਵਿੱਚ ਗਈ, ਮੇਰਾ ਪੁੱਤਰ ਸਿੰਘ ਨਹੀਂ, ਤੇਰੇ ਸਿਪਾਹੀ ਉਹਨੂੰ ਭੁਲੇਖੇ ਨਾਲ ਲੈ ਆਏ ਨੇ। ਬਈ ਠੀਕ ਹੈ, ਜੇ ਤੇਰਾ ਪੁੱਤਰ ਕਹਿ ਦੇਵੇ ਮੈਂ ਸਿੰਘ ਨਹੀਂ ਤੇ ਅਸੀਂ ਉਹਨੂੰ ਛੱਡ ਦੇਵਾਂਗੇ, ਕਿਹੜਾ ਹੈ ਉਹ ਸਾਹਮਣੇ ਬੰਧਿਆ ਹੋਇਆ ਹੈ। ਸਿਪਾਹੀ ਲੈ ਕੇ ਆਏ, ਅਸੀਂ ਤੈਨੂੰ ਛੱਡ ਰਹੇ ਹਾਂ, ਸਾਨੂੰ ਪਤਾ ਲੱਗਾ ਹੈ ਕਿ ਤੂੰ ਸਿੰਘ ਨਹੀਂ ਹੈ। ਅੱਜ ਗੁਰੂ ਦਾ ਪਿਆਰਾ ਕੂਕ ਕੂਕ ਕੇ ਬੋਲਿਆ, ਕੌਣ ਕਹਿੰਦਾ ਮੈਂ ਸਿੰਘ ਨਹੀਂ, ਮੇਰੀ ਦਸਤਾਰ ਵੱਲ ਤੱਕ, ਮੇਰੇ ਚਿਹਰੇ ਵੱਲ ਤੱਕ ਤੈਨੂੰ ਮੈਂ ਸਿੰਘ ਨਹੀਂ ਲੱਗਦਾ।

ਆ ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ। ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ। ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ ਹੈ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ਼ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧੜ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ

गाउंदी होई अज एक मां धर्म दी खातर अपने पुत्र नूं वार के टुर गई है। किवें चाह है सिंघां नूं शहीदियां दा, इन्हां नूं मौत कोलों डर नहीं आंदा? नहीं ओए, इन्हां नूं मौत कोलों डर नहीं आंदा, सगों मौत इन्हां कोलों डरदी। दरबार सजिया है, कलगीधर महाराज तख्त ते बैठे ने, पिछे बैठी एक माई रोई जांदी है। सतगुरां ने इस नूं कोल बुलाया, क्यों बई क्यों रोंदी है, तैनू की गल है, केड़ा दुख है? महाराज, मेरा पति ते मेरे दो पुत्र जंग विच शहीद हो गए सन। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਕਿੰਨਾ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਅਤੇ ਆਖਿਆ, ਬੱਚਿਓ ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਣ ਨਹੀਂ ਪੁੱਟਣੇ, ਅੱਗੇ ਆਉਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਪਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ, ਸੋਭਾ ਨਹੀਂ ਦਿੰਦਾ? ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ, ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਸੀ, ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ, ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ ਹੋ। ਧੰਨ ਧੰਨ ਹੈ ਸਿੰਘਣੀਏ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਧੰਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ। ਫਿਕਰ ਨਾ ਕਰ, ਤੇਰਾ ਪੁੱਤਰ ਬਿਮਾਰੀ ਨਾਲ ਨਹੀਂ ਮਰੇਗਾ, ਨਾ ਕਰ ਫਿਕਰ। ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ, ਸਰਬੱਤ ਦੇ ਭਲੇ ਲਈ ਜੰਗ ਵਿੱਚ ਜੂਝਦਾ ਹੋਇਆ ਸ਼ਹੀਦ ਹੋਏਗਾ ਤੇ ਗੁਰੂ ਨਾਨਕ ਦੀ ਗੋਦ ਵਿੱਚ ਜਾ ਵਰਾਜੇਗਾ, ਜੀਵਨ ਮੁਕਤ ਹੋ ਜਾਏਗਾ, ਜੀਵਨ ਮੁਕਤ ਹੋਵੇਗਾ। ਚਰਨਾਂ ਨੂੰ ਪਕੜ ਲਿਆ, ਮਹਾਰਾਜ ਇਹੋ ਹੀ ਚਾਹੁੰਦੀ ਸੀ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਤੇਰੇ ਇਸ਼ਾਰੇ ਤੇ ਸ਼ਹੀਦ ਹੋ ਕੇ ਸੱਚਖੰਡ ਬਰਾਜੇ ਹੋਣਗੇ, ਤੇ ਅਸੀਂ ਕਿਉਂ ਬਾਂਝੇ ਰਹਿ ਜਾਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਪਦੇਸ਼ ਕਦੇ ਵੀ ਸਿੰਘਾਂ ਨੇ ਨਹੀਂ ਭੁਲਾਇਆ, ਅੱਜ ਤੱਕ ਵੀ ਸਰਬੱਤ ਦੇ ਭਲੇ ਲਈ ਆਪਣਾ ਸਿਰ ਅੱਗੇ ਡਾ ਦਿੰਦੇ ਨੇ। ਇਹੋ ਹੀ ਅਰਦਾਸ, ਦੇਹੇ ਸ਼ਿਵਾ ਬਰ ਮੋਹੇ ਇਹੈ, ਸ਼ੁਭ ਕਰਮਨ ਤੇ ਕਬ ਹੋ ਨਾ ਡਰੋ, ਨਾ ਡਰੋ, ਅਰਸੋਂ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੋ। ਐ ਮਹਾਰਾਜ, ਐ ਸਤਿਗੁਰੂ, ਐ ਮਾਲਕ,
ਸਰਬੱਤ ਦੇ ਭਲੇ ਲਈ ਕਰਮ ਕਰਦਿਆਂ ਹੋਇਆਂ, ਚੰਗੇ ਕੰਮ ਕਰਦਿਆਂ ਹੋਇਆਂ, ਸਾਡੇ ਕਦਮ ਕਦੇ ਵੀ ਪਛਾਣ ਨਾ ਹਟਣ। ਇਹ ਸਿਰ ਤੇ ਬੇਸ਼ੱਕ ਚਲਾ ਜਾਏ, ਅਸੀਂ ਸਿਦਕੋ ਨਾ ਹਾਰੀਏ। ਤੂੰ ਸਾਨੂੰ ਇਹੋ ਜਿਹਾ ਬਲ ਦੇ, ਤੂੰ ਸਾਨੂੰ ਇਹੋ ਜਿਹੀ ਅਸੀਸ ਦੇ।

ਕਿੱਥੇ ਪ੍ਰਗਟਿਆ ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ।

ਨਾਈਆਂ ਮੱਝੀਆਂ ਲੈ ਕੇ ਪਹੁੰਚੇ। ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਗਏ ਤੇ ਔਰ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ।

ਹਰੀ ਭਰੀ ਹੈ। ਉਹ ਕਹਿੰਦੇ ਨਹੀਂ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ

है ना ओ मैं जप रहा हूं। गुर प्रसाद जप आद सच जुगाद सच है भी सच।